ਪਿਆਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਏ ਹੈ ਪੀ ਹੋ ਸੀ ਜਾਏ ਨੰਜਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਿਨੂੰ ਪਾਈ ਕਰ ਕਰਦੇ

ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਏ, ਤਿੰਨ ਧੁਰ ਮਸਤਕ ਲਿਖਿਆ ਲੇਖਾਸ, ਧਨ ਧਨ ਸਤ ਸੰਗਤ ਜਿਤ ਹਰ।

ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ

ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂਨੇ ਚਿਲ ਕਰਤਾ ਸੋ ਤੁਧ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ।

ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਈ।

ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਅਕਰਖ ਕਰ ਤੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ।

ਕਿਰਪਾ ਹਨੂੰਮਾਨ ਮਹਾਂ ਮੂੜ ਕਛ ਭੇਦ ਨਾ ਜਾਣ ਤੋਂ ਮਹਾਂਦੇਵ ਕੋ ਕਹਿ ਸਦਾ ਸੋ ਨਿਰੰਕਾਰ ਕਾ ਕੀਰਤਨੇ ਦੇਵ ਆਪ ਆਪਣੀ ਬੁੱਧ ਹੈ ਜੇਤੀ ਬਰਨ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਕਿਤੇ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀਂ ਭੂਪਾ ਅੰਡਜ ਜੇਰ ਜਸੇ ਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭ।

ਪਾਈਆਂ ਕਰ ਸ਼ਾਂਤ ਸੁਖ ਮਨੁ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ

ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਬਹਤਾਈ ਸਭ ਤਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ।

ਸਦਤੇ ਬੰਦ ਬੰਦ ਕਟਵਾਏ ਖੂਹ ਭਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੀ ਆ ਰਿਹਾ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ

ਸਰਬਜੀਤ ਕੌਰ ਬਾਂਸਲ ਦੇ ਸਪੁੱਤਰ ਸਰਦਾਰ ਜਸਜੀਤ ਸਿੰਘ ਬਾਂਸਲ, ਬੀਬੀ ਹਰਲੀਨ ਕੌਰ ਦੇ ਸਪੁੱਤਰ ਕਾਕਾ ਜਸਜੋਤ ਸਿੰਘ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਬੱਚਿਆਂ ਦੇ ਨਾਨਾ ਸਰਦਾਰ ਮਨਵਿੰਦਰ ਸਿੰਘ, ਨਾਨੀ ਜਸਵੀਰ ਕੌਰ ਕਾਲਰਾ ਪਰਿਵਾਰ ਅਤੇ ਬਾਂਸਲ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਪਾਵਨ ਬਾਣੀ ਦੇ ਸਹਿਜ ਪਾਠ ਆਰੰਭ ਕੀਤੇ ਸੀ। ਆਪ ਜੀ ਦੀ ਪਾਵਨ ਹਜ਼ੂਰੀ ਵਿਖੇ

ਕਾਕਾ ਜਸਜੋਤ ਸਿੰਘ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਸਿਰਕਣਾ, ਬੱਚੇ ਦੀਆਂ ਵੱਡੀਆਂ ਵੱਡੀਆਂ ਉਮਰਾਂ ਬਖਸ਼ਣੀਆਂ, ਮਾਤਾ ਪਿਤਾ ਦਾ ਆਗਿਆਕਾਰ ਹੂੰ ਵੀ, ਦੇਸ਼ ਕੌਮ ਦਾ ਪਿਆਰ ਵਿਦਿਆ ਦੇ ਦਾਨ ਬਖਸ਼ਣੇ, ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਜੀ। ਇਸੇ ਤਰ੍ਹਾਂ ਆਪ ਜੀ ਨੇ ਕਿਰਪਾ ਕੀਤੀ, ਸਰਦਾਰ ਕੁਨਾਲ ਸਿੰਘ ਬੀਬੀ ਸਰਜਿੰਦਰ ਕੌਰ ਦੇ ਗ੍ਰਹਿ ਵਿਖੇ ਬੇਟੀ ਸੁਹਾਵੀ ਕੌਰ ਦੀ ਦਾਤ ਬਖਸ਼ੀ।

ਪਿਆਰ ਬਖਸ਼ਣਾ ਜੀ, ਉੱਚ ਵਿਦਿਆ ਦੇ ਦਾਨ ਬਖਸ਼ਣੇ, ਆਪ ਜੀ ਦੇ ਸੇ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਨੇ, ਅੰਗੀਕਾਰ ਕਰਨੇ

ਪਾਠ ਕਰਦਿਆਂ ਅੱਖਰ ਵਾਧਾ ਘਾਟਾ ਪੁਰਚੁਕ ਮਾਫ ਕਰਨਾ ਸੇ ਪਰਿਵਾਰ ਦੀ ਸੇਵਾ ਪ੍ਰਵਾਨ ਕਰਨੀ ਬੱਚਿਆਂ ਨੂੰ ਦਰੋਂ ਘਰੋਂ ਅਸੀਸਾਂ ਬਖਸ਼ਣੀਆਂ ਪਾਵਨ ਮੁੱਖ ਵਾਦ ਦੀ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀ ਉਪਰੰਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਦਾਤਾ ਇੱਕ ਹੈ।

ਵਡਭਾਗੀ ਹਰ ਜਪਨਾ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ, ਆਪ ਵਡਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਤੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਹਿਰਾਸ ਸਾਹਿਬ ਜੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ, ਜਿਨ੍ਹਾਂ ਦੀ ਸੇਵਾ ਸਾਡੇ ਅਤਿ ਸਤਿਕਾਰਯੋਗ ਸਰਦਾਰ ਜਸਵਿੰਦਰ ਸਿੰਘ ਜੀ ਬਾਂਸਲ, ਬੀਬੀ ਸਰਬਜੀਤ ਕੌਰ ਦੇ ਪੋਤਰੇ ਕਾਕਾ ਜਸਜੋਤ ਸਿੰਘ ਜੀ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਗੁਰੂ ਕੇ ਲੰਗਰਾਂ ਦੀ ਸੇਵਾ ਅਤੇ ਅੱਜ ਦੇ ਸਮਾਗਮਾਂ ਦੀ ਸੇਵਾ ਨਿਭਾਈ ਜਾ ਰਹੀ ਹੈ। ਉੱਥੇ ਹੀ ਸਰਦਾਰ ਕਨਾਲ ਸਿੰਘ ਬੀਬੀ ਸਰਜਿੰਦਰ ਕੌਰ ਦੇ ਗ੍ਰਹਿ ਵਿਖੇ ਬੇਟੀ ਸੁਹਾਵੀ ਕੌਰ, ਦੋਹਤਰੀ ਸਰਦਾਰ ਜਸਵਿੰਦਰ ਸਿੰਘ ਬੀਬੀ ਸਰਬਜੀਤ ਕੌਰ, ਬੱਚੀ ਦੀ ਦਾਤ ਬਖਸ਼ੀ ਹੈ। ਗੁਰੂ ਦਾ ਸ਼ੁਕਰਾਨਾ ਕੀਤਾ ਪਰਿਵਾਰ ਨੇ ਸਾਡੇ ਅਤਿ ਸਤਿਕਾਰਯੋਗ ਸਰਦਾਰ ਜਸਵਿੰਦਰ ਸਿੰਘ ਜੀ ਬਾਂਸਲ ਇੰਜੀਨੀਅਰ ਹਨ। ਜਦੋਂ ਇਸ ਗੁਰਦੁਆਰਾ ਸਾਹਿਬ ਜੀ ਦੀ ਸੁੰਦਰ ਇਮਾਰਤ ਤਿਆਰ ਹੋਈ, ਸਾਰਾ ਨਕਸ਼ਾ ਇਹਨਾਂ ਨੇ ਨਿਸ਼ਕਾਮ ਸੇਵਾ ਵਿੱਚ ਬਣਾਇਆ। ਹੋਰ ਵੀ ਬਹੁਤ ਸਾਰੀਆਂ ਸੇਵਾਵਾਂ, ਜਦੋਂ ਵੀ ਗੁਰੂ ਘਰ ਵਾਸਤੇ ਸੇਵਾ ਦੀ ਲੋੜ ਹੁੰਦੀ ਹੈ, ਇਹ ਪਰਿਵਾਰ ਸਦਾ ਹੀ ਨਿਸ਼ਕਾਮ ਸੇਵਾ ਵਿੱਚ ਤਤਪਰ ਰਹਿੰਦੇ ਨੇ। ਖਾਲਸਾ ਦੀਵਾਨ ਸੈਟੀ ਵੱਲੋਂ ਸਰਦਾਰ ਜਸਵਿੰਦਰ ਸਿੰਘ ਜੀ ਬਾਂਸਲ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਇਹ ਪਰਿਵਾਰ ਨੂੰ ਪੋਤਰੇ ਦੇ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਅਤੇ ਦੋਹਤਰੀ ਸੁਹਾਵੀ ਕੌਰ ਦੇ ਜਨਮ ਦੀ ਖੁਸ਼ੀ ਦੇ ਅੰਦਰ ਸਾਰੇ ਪਰਿਵਾਰ ਨੂੰ ਖਾਲਸਾ ਦੀਵਾਨ ਸੈਟੀ ਅਤੇ ਖਾਲਸਾ ਦੀਵਾਨ ਸੈਟੀ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਉਹਨਾਂ ਵੱਲੋਂ ਦੋਵਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ, ਇਸੇ ਤਰ੍ਹਾਂ ਸੇਵਾ ਵਿੱਚ ਇਹ ਪਰਿਵਾਰ ਜੁੜਿਆ ਰਹੇ। ਇਸੇ ਤਰ੍ਹਾਂ ਬੀਬੀ ਗਿਆਨ ਕੌਰ ਜੀ ਭੋਗਲ, ਜਿੱਥੇ ਬੀਬੀਆਂ ਦੇ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੀ ਲੰਮੇ ਸਮੇਂ ਤੋਂ ਸੇਵਾ ਨਿਭਾਉਂਦੇ ਰਹੇ ਨੇ, ਉੱਥੇ ਹੀ ਗੁਰਦੁਆਰਾ ਸਾਹਿਬ ਜੀ ਦੀ ਸਾਰੀਆਂ ਸੇਵਾਵਾਂ ਵਿੱਚ ਤਤਪਰ ਰਹਿੰਦੇ ਨੇ। ਬੀਬੀ ਗਿਆਨ ਕੌਰ ਭੋਗਲ ਜੀ ਦਾ ਵੀ ਖਾਲਸਾ ਦੀਵਾਨ ਸਾਹਿਤੀ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ, ਤੰਦਰੁਸਤੀਆਂ ਬਖਸ਼ੇ, ਇਹ ਸਾਡੀ ਸਾਰਿਆਂ ਦੀ ਅਰਦਾਸ ਬੇਨਤੀ ਹੈ। ਸੋ ਆਓ ਸ਼ਾਮ ਦੇ ਦੀਵਾਨਾਂ ਦੀ ਕੀਰਤਨ ਦੀ ਆਰੰਭਤਾ ਕਰ ਰਹੇ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਮੀਰ ਸਾਹਿਬ ਵਾਲੇ, ਉਹਨਾਂ ਤੋਂ ਗੁਰਬਾਣੀ ਦੇ ਕੀਰਤਨ 6:30 ਵਜੇ ਤੱਕ ਸਰਵਣ ਕਰਦੇ ਹਾਂ। ਉਪਰੰਤ ਕਥਾ ਦੀ ਹਾਜ਼ਰੀ ਭਾਈ ਅੰਗਰੇਜ਼ ਸਿੰਘ ਜੀ ਪੜ੍ਹਨਗੇ, ਉਪਰੰਤ ਢਾਡੀ ਜਥਾ ਹਾਜ਼ਰੀ ਪੜ੍ਹਨਗੇ। ਸੋ ਆਓ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਦੇ ਜਥੇ ਤੋਂ ਗੁਰਬਾਣੀ ਦੇ ਕੀਰਤਨ 6:30 ਵਜੇ ਤੱਕ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਹਰਜਿੰਦਰ ਸਿੰਘ ਜੀ ਦਾ। ਅਤੇ ਆਓ ਹੁਣ ਇੱਕ ਸ਼ਬਦ ਦੀ ਹਾਜ਼ਰੀ ਪਾ ਰਹੇ ਨੇ ਭਾਈ ਜਸਵਿੰਦਰ ਸਿੰਘ ਜੀ ਬਾਂਸਲ, ਜਿਨ੍ਹਾਂ ਵੱਲੋਂ ਅੱਜ ਦੇ ਸਮਾਗਮ ਹੋ ਰਹੇ ਨੇ। ਆਓ ਉਹਨਾਂ ਪਾਸੋਂ ਗੁਰਬਾਣੀ ਦਾ ਸ਼ਬਦ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਰਸ ਪਿੰਨਾ ਕੀਰਤਨ ਭਾਈ ਸਾਹਿਬ ਕਰ ਰਹੇ ਸੀ, ਮੈਂ ਵਿੱਚ ਐਵੇਂ ਆ ਕੇ ਪੰਗਾ ਪਾ ਲਿਆ, ਪਰ ਹਾਜ਼ਰੀ ਲਵਾਉਣੀ ਸੀ ਇੱਕ ਸ਼ਬਦ।

0: ਸੋ ਦਾਸਰਿਆਂ ਦੀ ਇੰਨੀ ਸੇਵਾ ਪ੍ਰਵਾਨ ਕਰਨੀ ਜੀ, ਕੀਰਤਨ ਕਰਦੇ ਹਾਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ, ਆਪ ਗੁਰੂ ਕੀ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਬਖਸ਼ ਲੈਣਾ। ਸੋ ਆਓ ਅਗਲੇ ਸਮੇਂ ਵਾਸਤੇ ਸਟੇਜ ਸਰਕਰੀ ਪਾਸੋਂ ਅਗਲਾ ਪ੍ਰੋਗਰਾਮ ਸ਼੍ਰਵਣ ਕਰੀਏ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ, ਉਹਨਾਂ ਦੇ ਜਥੇਦਾਰ ਅਤੇ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਬਾਂਸਲ, ਜਿਨ੍ਹਾਂ ਵੱਲੋਂ ਅੱਜ ਦੇ ਇਹ ਗੁਰਮਤਿ ਸਮਾਗਮ ਹੋ ਰਹੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜੋ ਕਿ ਗੁਰਬਾਣੀ ਦਾ ਕੀਰਤਨ ਬੜੇ ਪਿਆਰ ਦੇ ਨਾਲ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਸਰਦਾਰ ਜਸਵਿੰਦਰ ਸਿੰਘ ਜੀ ਬਾਂਸਲ ਦਾ ਬਹੁਤ ਬਹੁਤ ਧੰਨਵਾਦ, ਜਿਹੜੀ ਆਪ ਜੀ ਸੁੰਦਰ ਬਿਲਡਿੰਗ ਦੇਖ ਰਹੇ ਹੋ। ਜਦੋਂ ਇਸ ਗੁਰਦੁਆਰਾ ਸਾਹਿਬ ਜੀ ਦਾ ਨਕਸ਼ਾ ਤਿਆਰ ਕੀਤਾ ਗਿਆ, ਇਹ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਬਾਂਸਲ ਨੇ ਇਹ ਨਕਸ਼ਾ ਤਿਆਰ ਕੀਤਾ। ਜਿਹੜੀ ਸੁੰਦਰ ਬਿਲਡਿੰਗ ਆਪ ਜੀ ਦਰਸ਼ਨ ਕਰ ਰਹੇ ਹੋ, ਇਹ ਬਹੁਤ ਵੱਡੀ ਦੇਣ ਹੈ ਇਹਨਾਂ ਦੀ। ਸੋ ਖਾਲਸਾ ਦੀਵਾਨ ਸਾਡੀ ਵੱਲੋਂ ਭਾਈ ਜਸਵਿੰਦਰ ਸਿੰਘ ਜੀ ਬਾਂਸਲ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਆਓ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ, ਜੋ ਕਿ 7:30 ਵਜੇ ਤੱਕ ਗੁਰਬਾਣੀ ਦੀਆਂ ਵਿਚਾਰਾਂ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਜੋ ਚੱਲ ਰਹੀ ਹੈ ਆਪ ਜੀ ਨੂੰ ਸਰਵਣ ਕਰਾ ਰਹੇ ਹਨ। ਉਪਰੰਤ ਭਾਈ ਪ੍ਰਤਪਾਲ ਸਿੰਘ ਜੀ ਪਾਰਸ ਦਾ ਢਾਡੀ ਜਥਾ ਆਪ ਜੀ ਨੂੰ ਤਿਆਰ ਸਰਵਣ ਕਰਾਉਣਗੇ। ਪਰਿਵਾਰ ਵੱਲੋਂ ਗੁਰੂ ਕੇ ਲੰਗਰ ਵੀ ਸੱਜੇ ਹੋਏ ਨੇ। ਸਮਾਂ ਬਣ ਤੇ ਆਪ ਜੀ ਨੇ ਗੁਰੂ ਕੇ ਲੰਗਰ ਵੀ ਛਕਣ ਦੀ ਕਿਰਪਾਲਤਾ ਕਰਨੀ। ਬਾਂਸਲ ਪਰਿਵਾਰ ਵੱਲੋਂ ਜਿੰਨੇ ਵੀ ਭੈਣ ਭਰਾ ਰਿਸ਼ਤੇਦਾਰ ਉਹਨਾਂ ਦੀ ਬੇਨਤੀ 'ਤੇ ਗੁਰਦੁਆਰਾ ਸਾਹਿਬ ਪਹੁੰਚੇ ਨੇ, ਸਾਰਿਆਂ ਦਾ ਬਾਂਸਲ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ। ਡੰਡੋਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ

ਵਾਹਿਗੁਰੂ ਸਾਹਿਬ ਜੀ। ਜੱਟੂ ਭਾਨੂ ਤੀਰਥਾ ਚਾਏ ਚੈਲੇ ਚੱਡੇ ਚਾਰੇ।

ਸਿਖੜ ਸਾਧ ਵਖਾਣੀਐ ਨਾਉ ਭੁੱਲੋ ਸਿੱਖ ਸੁਚਾਰੇ ਜੱਟੂ ਭੀਵਾ ਜਾਣੀਆ ਨਾ ਮਹਾਂਪੁਰਖ ਮੂਲਾ ਪਰਵਾਰੇ ਚਤੁਰਦਾਸ ਮੂਲਾ ਕਪੂਰ ਹਾੜੂ ਗਾੜੂ ਵਿੱਚ ਵਿਚਾਰੇ ਫਿਰਨਾ ਬਹਿਲੂ ਵਖਾਣੀਐ ਜੇਠਾ ਚੰਗਾ ਕੁੱਲ ਨਿਸਤਾਰੇ ਵਿਸਾ ਗੋਪੀ ਤੁਲਸੀਆ ਭਾਰਦਵਾਜੀ ਸਨਮੁਖ ਸਾਰੇ ਵੱਡਾ ਭਗਤ ਹੈ ਭਾਈ ਅੜਾ ਗੋਇੰਦ ਘੇਈ ਗੁਰੂ ਦੁਆਰੇ ਸਤਿਗੁਰ ਪੂਰੇ ਪਾਰੇ ਉਤਾਰੇ ਵੱਡਾ ਭਗਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ। ਕਲਯੁਗ ਕੇ ਜਹਾਜ ਗੁਰੂ ਗਰੀਬ ਨਿਵਾਜ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਸ਼ਾਮ ਤੋਂ ਸਜੇ ਹੋਏ ਪਾਵਨ ਦੀਵਾਨ ਦੀ ਹਾਜ਼ਰੀ ਭਰ ਰਹੇ ਹਾਂ। ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਹਰ ਰੋਜ਼ ਆਪਾਂ ਜੋ ਭਾਈ ਗੁਰਦਾਸ ਜੀ ਦੀਆਂ ਵਾਰਾਂ, ਉਹਦੇ ਵਿੱਚੋਂ ਇੱਕ ਪੌੜੀ ਦੀ ਵਿਚਾਰ ਕਰਦੇ ਹਾਂ। ਉਸ ਦਾ ਸਮਾਂ ਹੋਇਆ ਹੈ। ਸਿੱਖਾਂ ਦੇ ਨਾਮ ਦੀ ਇੱਕ ਮਾਲਾ, ਜਿਵੇਂ ਮਾਲਾ ਦੇ ਮਣਕੇ ਹੁੰਦੇ ਹਨ, ਇੱਕ ਧਾਗੇ ਵਿੱਚ ਪਰੋਏ ਹੁੰਦੇ ਨੇ, ਇਸੇ ਤਰ੍ਹਾਂ ਸਿੱਖਾਂ ਦੀ ਭਗਤ ਮਾਲਾ ਇਹ ਇੱਕ ਪੋਥੀ ਹੈ ਜੋ ਭਾਈ ਵੀਰ ਸਿੰਘ ਨੇ ਲਿਖੀ ਹੈ। ਸਿੱਖ ਪੰਥ ਦੇ ਮਹਾਨ ਵਿਦਵਾਨ, ਲਿਖਾਰੀ, ਕਰਤਾ ਹੋਏ ਭਾਈ ਵੀਰ ਸਿੰਘ ਜੀ, ਉਹਨਾਂ ਨੇ ਸਿੱਖਾਂ ਦੇ ਨਾਮ ਦੀ ਇੱਕ ਭਗਤ ਮਾਲਾ ਬਣਾਈ ਹੈ, ਲਿਖੀ ਹੈ। ਲੇਕਿਨ ਉਹਨਾਂ ਨੇ ਜਿਹੜੇ ਨਾਮ ਲਿਖੇ ਨੇ ਉਹ ਗੁਰੂ ਕਾਲ ਵੇਲੇ ਜਿਹੜੇ ਸਿੱਖ ਹੋਏ ਸਨ ਉਹਨਾਂ ਦੇ ਨਾਮ ਲਿਖੇ ਨੇ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਵੇਲੇ ਸਿੱਖ ਹੋਏ, ਗੁਰੂ ਅੰਗਦ ਦੇਵ ਜੀ ਦੇ ਸਮਕਾਲੀ ਸਿੱਖ, ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਦੇ ਸਿੱਖ, ਗੁਰੂ ਰਾਮਦਾਸ, ਇਹ ਸਾਰੇ ਸਿੱਖਾਂ ਦੀ ਇੱਕ ਲੜੀ ਹੈ, ਇੱਕ ਮਾਲਾ ਹੈ। ਇਹ ਭਾਈ ਗੁਰਦਾਸ ਜੀ ਨੇ ਉਹਨਾਂ ਸਿੱਖਾਂ ਦੀ ਕਿਰਤ ਕੀ ਸੀ, ਉਹ ਕਿਵੇਂ ਗੁਰੂ ਦਰਬਾਰ ਵਿੱਚ ਆਏ, ਉਹਨਾਂ ਨੇ ਗੁਰੂ ਘਰ ਵਿੱਚੋਂ ਸਿੱਖੀ ਦੀ ਘਾਲ ਕਿਵੇਂ ਕੀਤੀ, ਕਮਾਈ ਕਿਵੇਂ ਕੀਤੀ, ਥੋੜ੍ਹਾ ਥੋੜ੍ਹਾ ਇਤਿਹਾਸ ਅਤੇ ਉਹਨਾਂ ਸਿੱਖਾਂ ਦੇ ਨਾਮ ਭਾਈ ਗੁਰਦਾਸ ਜੀ ਨੇ ਲਿਖੇ ਨੇ। ਪਿਛਲੇ ਦਿਨਾਂ ਦੇ ਵਿੱਚ ਜਿਵੇਂ ਆਪਾਂ ਭਾਈ ਤਿਲੋਕਾ ਜੀ ਦੀ ਜਿਹੜੀ ਗਾਥਾ ਸੀ ਉਹ ਕਰਨੀ ਕੀਤੀ ਸੀ, ਭਾਈ ਭਗੀਰਥ ਦਾ ਜੀਵਨ ਵਿਚਾਰਿਆ ਸੀ, ਇੱਥੇ ਹੀ ਨਹੀਂ ਪਰਮਹੰਸ ਭਾਈ ਪਾਰੋ ਜੁਲਕਾ ਉਹਦੇ ਬਾਰੇ ਵਿਚਾਰ ਕੀਤੀ ਸੀ। ਇਹ ਸਾਰੇ ਸਿੱਖ ਗੁਰੂ ਦੇ ਸਮਕਾਲੀ ਸਿੱਖ ਸਨ, ਸਮੇਂ ਵਿੱਚ ਹੋਏ ਸਿੱਖ। ਭਾਈ ਮਰਦਾਨਾ ਜੀ ਦੇ ਜੀਵਨ ਦੀ ਗਾਥਾ ਭਾਈ ਗੁਰਦਾਸ ਜੀ ਨੇ ਕੇਵਲ ਨਾਮ ਹੀ ਲਿਖੇ ਨੇ, ਬਹੁਤਾ ਲੰਬਾ ਚੌੜਾ ਉਹਨਾਂ ਦਾ ਇਤਿਹਾਸ ਨਹੀਂ ਲਿਖਿਆ, ਕੇਵਲ ਨਾਮ ਹੀ ਲਿਖਿਆ ਉਹਨਾਂ ਸਿੱਖਾਂ ਦਾ। ਦੌਲਤ ਖਾਂ ਲੋਧੀ ਬਾਰੇ ਗੱਲ ਕੀਤੀ ਸੀ, ਭਾਈ ਫਿਰੰਦਾ ਜੀ ਜਿਸ ਨੇ ਰਬਾਬ ਬਣਾ ਕੇ ਦਿੱਤੀ ਸੀ, ਜਿਸ ਰਬਾਬ ਦੇ ਨਾਲ ਗੁਰੂ ਨਾਨਕ ਮਹਾਰਾਜ ਜੀ ਨੇ ਕੀਰਤਨ ਕੀਤਾ ਸੀ, ਉਸ ਭਾਈ ਫਿਰੰਦੇ ਦਾ ਇਤਿਹਾਸ ਸੀ। ਅੱਜ ਜਿਸ ਪੌੜੀ ਦੀ ਆਪਾਂ ਵਿਚਾਰ ਕਰਨੀ ਹੈ, ਇਹ ਉਹ ਸਿੱਖ ਹਨ ਜੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਆਏ। ਕੋਈ ਉਹ ਸਿੱਖ ਹੈ ਜਿਹੜਾ ਪਹਿਲੀ ਵਾਰੀ ਆਇਆ ਹੈ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ,

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਤੇ ਬਹੁਤ ਵੱਡਾ ਇਕੱਠ ਹੋਣ ਲੱਗ ਪਿਆ ਸੀ ਸ੍ਰੀ ਰਾਮਦਾਸਪੁਰ, ਜਿਹਨੂੰ ਅੱਜ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਆਖਦੇ ਹਾਂ। ਗੁਰਬਾਣੀ ਨੇ ਇੱਕ ਹਵਾਲਾ ਦਿੱਤਾ ਕਿ ਜਿਸ ਵੇਲੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਮਾਂ ਆਇਆ, ਗੁਰੂ ਅਰਜਨ ਦੇਵ ਜੀ ਦਾ ਸਮਾਂ ਆਇਆ, ਉਸ ਵੇਲੇ ਤਾਂ ਸਿੱਖਾਂ ਦੀ ਗਿਣਤੀ ਇੰਨੀ ਵੱਧ ਗਈ ਸੀ, ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਬੜੇ ਵੱਡੇ ਵੱਡੇ ਇਕੱਠ ਹੋਣ ਲੱਗ ਪਏ ਸਨ, ਖਾਸ ਕਰਕੇ ਵਿਸਾਖੀ ਦੇ ਜੋੜ ਮੇਲੇ ਅਤੇ ਦੀਵਾਲੀ ਦੇ ਸਮੇਂ ਇਹ ਵੱਡੇ ਇਕੱਠ ਹੋਣੇ ਸ਼ੁਰੂ ਹੋ ਗਏ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਉਦੋਂ ਇਹਦਾ ਨਾਮ ਰਾਮਦਾਸਪੁਰ ਹੀ ਸੀ। ਉਂਝ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਰਾਮਦਾਸ ਸ਼ਬਦ ਦੇ ਬੜੇ ਅਰਥ ਨੇ। ਰਾਮਦਾਸ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਕਈ ਵਾਰ ਆਇਆ ਅਤੇ ਹਰ ਵਾਰੀ ਅਰਥ ਵੱਖਰੇ ਹਨ, ਨਿਰਾਲੇ ਹਨ। ਰਾਮਦਾਸ ਦਾ ਇੱਕ ਅਰਥ ਰਾਮ ਦੇ ਦਾਸ, ਰੱਬ ਦੇ ਦਾਸ, ਰੱਬ ਦੇ ਭਗਤ, ਰਾਮ ਰੱਬ ਦਾਸ, ਰੱਬ ਦੇ ਦਾਸ, ਰੱਬ ਦੇ ਭਗਤ। ਰਾਮਦਾਸ ਦਾ ਅਰਥ ਰੱਬ ਦੇ ਭਗਤ ਵੀ ਹੁੰਦਾ। ਰਾਮਦਾਸਪੁਰ ਉਸ ਪੁਰੀ ਦਾ ਨਾਮ ਵੀ ਹੈ ਜਿਸ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਵਸਾਇਆ, ਅਤੇ ਰਾਮਦਾਸਪੁਰ ਸਾਧ ਸੰਗਤ ਨੂੰ ਵੀ ਕਹਿੰਦੇ ਨੇ। ਜਿਸ ਤਰ੍ਹਾਂ ਅੰਮ੍ਰਿਤਸਰ ਸਤ ਸੰਗਤ ਵਾਸਤੇ ਵੀ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚ, ਅੰਮ੍ਰਿਤ ਵੇਲੇ ਦੀ ਸਿਰਲੇਖ ਹੇਠ ਜਦੋਂ ਬਾਣੀ ਆਏਗੀ। ਇਸ ਤਰ੍ਹਾਂ ਬੜੇ ਬੋਲ ਆਉਂਦੇ ਨੇ। ਰਾਮਦਾਸਪੁਰ ਦਾ ਅਰਥ ਸਾਧ ਸੰਗਤ ਵੀ ਹੈ ਔਰ ਗੁਰੂ ਕੀ ਨਗਰੀ ਵੀ ਹੈ। ਇਸ ਬਾਣੀ ਦਾ ਨਾਮ ਹੈ ਫੁਨਹੇ ਮਹੱਲਾ ਪੰਜਵਾਂ, ਪੰਜਵੇਂ ਗੁਰੂ ਦੇਵ ਦੀ ਬਾਣੀ ਹੈ ਅਤੇ ਬਾਣੀ ਦਾ ਨਾਮ ਸਤਿਗੁਰੂ ਜੀ ਨੇ ਪਹਿਲਾਂ ਲਿਖਿਆ ਫੁਨਹੇ। ਫੁਨਹੇ ਉਹਨੂੰ ਕਹਿੰਦੇ ਨੇ ਜਿਹੜੀ ਗੱਲ ਵਾਰ ਵਾਰ ਆਖੀ ਜਾਏ, ਮੁੜ ਮੁੜ ਕੇ ਕਹੀ ਜਾਏ, ਉਹਨੂੰ ਫਿਰਕੇ ਵੀ ਕਹਿ ਦਿੰਦੇ, ਫੁਨਹੇ ਵੀ ਕਹਿੰਦੇ। ਜਿਵੇਂ ਆਪਾਂ ਭੋਗ ਦੇ ਸਲੋਕ ਸਾਰੇ ਹੀ ਸੁਣਦੇ ਹਾਂ, ਪੜ੍ਹਦੇ ਹਾਂ, ਬਾਲ ਜਵਾਨੀ ਔਰ ਬਿਰਧ, ਫਿਰ ਅੱਗੇ ਕੀ ਆਉਂਦਾ ਹੈ ਫੁਨ, ਫੁਨ ਦਾ ਭਾਵ ਕੀ ਹੈ ਫਿਰ। ਜਦੋਂ ਅਸੀਂ ਬਾਣੀ ਸਹਿਜ ਨਾਲ ਸਮਝ ਕੇ ਵਿਚਾਰ ਕੇ ਪੜ੍ਹਾਂਗੇ ਤਾਂ ਬਹੁਤ ਹੀ ਐਸੇ ਗੁੰਝੇ ਭੇਦ ਜਿਹੜੇ ਸਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਗੇ। ਪਰ ਇਹ ਉਦੋਂ ਹੋਏਗਾ ਜਦੋਂ ਅਸੀਂ ਆਪ ਬਾਣੀ ਪੜ੍ਹਾਂਗੇ, ਆਪ ਪਾਠ ਕਰਾਂਗੇ, ਫਿਰ ਸਮਝ ਆਏਗੀ। ਫੁਨਹੇ ਦਾ ਭਾਵ ਹੈ ਫਿਰਕੇ, ਅਤੇ ਫੁਨਹੇ ਦੇ ਸਿਰਲੇਖ ਹੇਠ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇੱਕ ਬਾਣੀ ਲਿਖ ਦਿੱਤੀ ਅਤੇ ਉਹਦੀ ਹਰੇਕ ਪੌੜੀ ਵਿੱਚ ਇੱਕ ਨਾਮ ਮੁੜ ਮੁੜ ਕੇ ਆਉਂਦਾ ਹੈ, ਫਿਰ ਫਿਰ ਕੇ ਆਉਂਦਾ ਹੈ। ਉਹਦਾ ਨਾਮ ਹੈ ਹਰਿਹਾਂ, ਹਰਿਹਾਂ। ਹਰਿਹਾਂ ਦਾ ਅਰਥ ਵਿਦਵਾਨਾਂ ਨੇ ਕੀਤਾ ਹੇ ਹਰੀ, ਹੇ ਰੱਬ, ਹੇ ਪਰਮਾਤਮਾ। ਹਰੇਕ ਪੌੜੀ ਵਿੱਚ ਫਿਰ ਫਿਰ ਕੇ ਮੁੜ ਮੁੜ ਕੇ ਉਹ ਹਰਿਹਾਂ ਨਾਮ ਆਉਂਦਾ ਹੈ। ਇਸ ਬਾਣੀ ਦੇ ਵਿੱਚ ਹੀ ਬੋਲ ਹੈ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਹਾ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ। ਸਰ ਸਰੋਵਰ ਨੂੰ ਕਹਿੰਦੇ ਨੇ, ਰਾਮ ਦੇ ਦਾਸਾਂ ਦਾ ਸਰ ਸਰੋਵਰ। ਕਹਿਣ ਦਾ ਭਾਵ ਇਹ ਹੈ ਭਾਵੇਂ ਬਹੁਤ ਥੋੜੇ ਸਿੱਖਾਂ ਦਾ ਨਾਮ ਆਉਂਦਾ ਇਤਿਹਾਸ ਵਿੱਚ, ਪਰ ਬਹੁ ਗਿਣਤੀ ਉਹ ਹੈ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਨਹੀਂ ਲਿਖਿਆ ਜਾ ਸਕਿਆ। ਹਜ਼ਾਰਾਂ ਦੀ ਗਿਣਤੀ ਵਿੱਚ ਤਾਂ ਸਿੱਖ ਸ਼੍ਰੀ ਕਰਤਾਰਪੁਰ ਸਾਹਿਬ ਵਿੱਚ ਹੀ ਆਉਣ ਲੱਗ ਪਏ ਸੀ ਜਦੋਂ ਸਤਿਗੁਰੂ ਜੀ ਨੇ ਰਾਵੀ ਨਦੀ ਦੇ ਕੰਢੇ 'ਤੇ 18 ਵਰੇ ਰਹਿ ਕੇ ਉੱਥੇ ਬਾਣੀ ਦਾ ਉਚਾਰਨ ਵੀ ਕੀਤਾ, ਧਰਮਸ਼ਾਲਾ ਵੀ ਬਣਾਈ, ਖੇਤੀਬਾੜੀ ਵੀ ਕੀਤੀ। ਔਰ ਸਤਿਗੁਰੂ ਜੀ ਨੇ ਫਿਰ ਗੁਰਤਾ ਗੱਦੀ ਵੀ ਦਿੱਤੀ, ਜੋ ਤੋਹਾ ਜੁਗਤ ਸਾਏ ਸ਼ਿਕਾਇਆ ਫਿਰ ਪਲਟੀਏ ਵਾਲਾ ਕੌਤਕ ਵੀ ਕੀਤਾ। ਕਹਿੰਦੇ ਨੇ ਬਾਣੀ ਵੀ ਆਖਦੀ ਹੈ ਕਿ ਅਸੀਂ ਤਾਂ ਉਹਨੂੰ ਜਾਣਦੇ ਹਾਂ ਨਾ ਜਿਨ੍ਹਾਂ ਨੂੰ ਅਸੀਂ ਅੱਖਾਂ ਦੇ ਨਾਲ ਦੇਖਿਆ ਹੁੰਦਾ ਜਾਂ ਕੰਨਾਂ ਦੇ ਨਾਲ ਸੁਣਿਆ ਹੁੰਦਾ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਹੋਰ ਕੋਈ ਸਿੱਖ ਨਹੀਂ ਹੋਏ। ਬਹੁਤ ਐਸੇ ਸਿੱਖ ਨੇ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਭਾਵੇਂ ਨਹੀਂ ਆਇਆ, ਭਾਵੇਂ ਉਹਨਾਂ ਬਾਰੇ ਆਪਾਂ ਕਦੇ

0: ਸੁਣਿਆ ਨਹੀਂ, ਕਦੇ ਜਾਣਿਆ ਨਹੀਂ, ਪਰ ਅਣਗਿਣਤ ਐਸੇ ਨੇ। ਉਂਝ ਜਪ ਜੀ ਸਾਹਿਬ ਜੀ ਦੀ ਬਾਣੀ ਵਿੱਚ ਸਤਿਗੁਰੂ ਕਹਿੰਦੇ, ਹੋਰ ਕਿਤੇ ਤੁਧਨੋਂ ਗਾਵਨ ਸੇ ਮੈਂ ਚੇਤਨਾ ਆਵਨ। ਨਾਨਕ ਕਿਹਾ ਵਿਚਾਰੇ। ਜ਼ਰੂਰੀ ਨਹੀਂ ਕਿ ਜਿੰਨਿਆਂ ਨੂੰ ਅਸੀਂ ਜਾਣਦੇ ਹਾਂ ਉਹੀ ਗਾਉਂਦੇ ਨੇ। ਗੁਰੂ ਨਾਨਕ ਮਹਾਰਾਜ ਕਹਿੰਦੇ ਇਹ ਜ਼ਰੂਰੀ ਨਹੀਂ ਕਿ ਜਿਹੜੀ ਸਾਡੀ ਜਾਣ ਪਹਿਚਾਣ ਵਿੱਚ ਨੇ ਕੇਵਲ ਉਹੀ ਸਿੱਖ ਹਨ, ਜਾਂ ਜਿਨ੍ਹਾਂ ਦਾ ਨਾਮ ਕਾਗਜ਼ ਦੇ ਪੰਨਿਆਂ ਉੱਤੇ ਲਿਖਿਆ ਗਿਆ ਕੇਵਲ ਉਹੀ ਸਿੱਖ ਨੇ, ਐਸੀ ਗੱਲ ਨਹੀਂ। ਸੇ ਮੈਂ ਚੇਤਨ ਆਵਨ, ਜੋ ਸਾਡੇ ਚਿੱਤ ਚੇਤੇ ਵਿੱਚ ਵੀ ਨਹੀਂ, ਇੰਨੇ ਵੀ ਸਿੱਖ ਹੋਏ ਨੇ। ਉਹਨਾਂ ਸਿੱਖਾਂ ਦੀ ਵੀ ਘਾਲ ਬਹੁਤ ਵੱਡੀ ਸੀ ਜੋ ਸਾਡੇ ਧਿਆਨ ਵਿੱਚ ਨਹੀਂ ਹਨ, ਜੋ ਸਾਡੇ ਚਿੱਤ ਚੇਤੇ ਵਿੱਚ ਨਹੀਂ ਹਨ, ਜਿਨ੍ਹਾਂ ਦਾ ਨਾਮ ਇਤਿਹਾਸ ਦੇ ਪੰਨਿਆਂ 'ਤੇ ਕਦੇ ਨਹੀਂ ਲਿਖਿਆ ਗਿਆ। ਇਹ ਜੋ ਆਪਾਂ ਇਤਿਹਾਸ ਦੇ ਗ੍ਰੰਥ ਪੜ੍ਹਦੇ ਹਾਂ, ਪੋਥੀਆਂ ਪੜ੍ਹਦੇ ਹਾਂ, ਬਹੁਤ ਥੋੜ੍ਹੇ ਸਿੱਖਾਂ ਦਾ ਨਾਮ ਆਉਂਦਾ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਤਾਂ ਕਿਤੇ ਕਿਸੇ ਵਿਰਲੇ ਸਿੱਖ ਦਾ ਨਾਮ ਆਇਆ, ਕਿਉਂਕਿ ਇਹ ਸਾਰਾ ਖਜ਼ਾਨਾ ਅਧਿਆਤਮਕ ਹੈ, ਆਤਮਕ ਖਜ਼ਾਨਾ ਹੈ। ਭਾਈ ਗੁਰਦਾਸ ਜੀ ਨੇ ਕੋਸ਼ਿਸ਼ ਕੀਤੀ ਹੈ ਆਪਣੀਆਂ ਵਾਰਾਂ ਦੀਆਂ ਪੌੜੀਆਂ ਦੇ ਅੰਦਰ ਪਹਿਲੇ 6 ਗੁਰੂ ਸਾਹਿਬਾਨਾਂ ਦੇ ਸਮਕਾਲੀ ਸਿੱਖਾਂ ਦੇ ਨਾਮ ਲਿਖੇ ਨੇ, ਉਹ ਵੀ ਥੋੜ੍ਹੇ ਜਿਹੇ, ਜ਼ਿਆਦਾ ਨਹੀਂ। ਅੱਜ ਦੀ ਪੌੜੀ ਜੋ ਆਪਾਂ ਸ਼ਰਵਣ ਕੀਤੀ ਹੈ, ਜੱਟੂ ਭਾਨੂ ਤੀਰਥਾ ਚਾਏ ਚੈਲੇ ਚੱਢੇ ਚਾਰੇ, 4 ਸਿੱਖਾਂ ਦਾ ਨਾਮ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ ਇਹ ਚੱਢਾ ਇੱਕ ਕੁੱਲ ਹੈ, ਉਹਦੇ ਵਿੱਚੋਂ ਸਨ। ਇੱਕ ਦਾ ਨਾਮ ਸੀ ਭਾਈ ਜੱਟੂ ਜੀ, ਇੱਕ ਦਾ ਨਾਮ ਸੀ ਭਾਈ ਭਾਨੂ ਜੀ, ਇੱਕ ਦਾ ਨਾਮ ਸੀ ਭਾਈ ਤੀਰਥਾ ਜੀ, ਅਤੇ ਇੱਕ ਦਾ ਨਾਮ ਸੀ ਭਾਈ ਚਾਇਲੇ ਜੀ। ਇਹ 4 ਸਿੱਖ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੋਲ ਆਏ, ਫਿਰ ਕਹਿੰਦੇ ਸਾਣ ਨਿਹਾਲੇ ਜਾਣੀਅਨ ਸਨਮੁਖ ਸੇਵਕ ਗੁਰੂ ਪਿਆਰੇ। ਇੱਕ ਹੋਰ ਸਿੱਖ ਆ ਗਿਆ, ਉਹਦਾ ਨਾਮ ਸੀ ਭਾਈ ਨਿਹਾਲਾ ਜੀ, ਭਾਈ ਨਿਹਾਲਾ ਨਾਮ ਦਾ ਇੱਕ ਸਿੱਖ, ਉਹ ਵੀ ਗੁਰੂ ਦੇ ਦਰਬਾਰ ਵਿੱਚ ਆ ਗਏ ਹੈ। ਇਹ ਸਾਰੇ ਕੌਣ ਸਨ, ਉਹਨਾਂ ਦਾ ਥੋੜ੍ਹਾ ਹਵਾਲਾ ਦਿੱਤਾ ਹੈ, ਸਨਮੁਖ ਸੇਵਕ ਗੁਰੂ ਪਿਆਰੇ। ਇਹ ਇੱਕ ਤਾਂ ਗੁਰੂ ਦੇ ਸਨਮੁਖ ਰਹਿਣ ਵਾਲੇ ਸਨ, ਪਰ ਸਨਮੁਖ ਦੇ ਨਾਲ ਨਾਲ ਇਹ ਗੁਰੂ ਦੇ ਸੇਵਕ ਵੀ ਸਨ ਅਤੇ ਗੁਰੂ ਦੇ ਪਿਆਰੇ ਵੀ ਸਨ। ਇਹ ਗੱਲਾਂ ਜ਼ਰੂਰੀ ਕਿਉਂ ਨੇ ਕਿ ਇਕੱਲਾ ਸਨਮੁਖ ਹੋਣਾ ਹੋਰ ਗੱਲ ਹੈ, ਇੱਕ ਤਾਂ ਹੁੰਦਾ ਨਾ ਇਕੱਲਾ ਸਨਮੁਖ ਹੀ ਹੁੰਦਾ, ਉਹ ਸੇਵਕ ਨਹੀਂ ਹੁੰਦਾ। ਭਾਵੇਂ ਉਹ ਰੋਜ਼ ਹੀ ਗੁਰੂ ਨੂੰ ਮੱਥਾ ਟੇਕਦਾ ਹੈ, ਗੁਰੂ ਦੀ ਪਰਿਕਰਮਾ ਕਰਦਾ ਹੈ, ਗੁਰੂ ਦੇ ਕੋਲ ਬੈਠਦਾ ਵੀ ਹੈ, ਪਰ ਉਹਦੇ ਅੰਦਰ ਸੇਵਾ ਭਾਵਨਾ ਨਹੀਂ ਹੁੰਦੀ, ਉਹ ਸੇਵਾ ਭਾਵਨਾ ਤੋਂ ਖਾਲੀ ਹੁੰਦਾ। ਭਾਈ ਗੁਰਦਾਸ ਜੀ ਨੇ ਜਿਨ੍ਹਾਂ ਸਿੱਖਾਂ ਦਾ ਨਾਮ ਲੈਣਾ ਕੀਤਾ ਹੈ, ਜਿਨ੍ਹਾਂ ਸਿੱਖਾਂ ਦਾ ਜ਼ਿਕਰ ਕੀਤਾ ਹੈ, ਉਹਨਾਂ ਦੇ ਗੁਣ ਵੀ ਦੱਸੇ ਨੇ, ਉਹਨਾਂ ਦੀ ਕਾਰ ਵੀ ਦੱਸੀ ਹੈ, ਉਹਨਾਂ ਦੇ ਵਿੱਚ ਕਿਹੜੇ ਕਿਹੜੇ ਗੁਣ ਸਨ, ਉਹਨਾਂ ਗੁਣਾਂ ਦਾ ਜ਼ਿਕਰ ਵੀ ਕਰਨਾ ਕੀਤਾ। ਕਹਿੰਦੇ ਇਹ ਜਿਹੜੇ ਸਿੱਖ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ, ਇਹਨਾਂ ਦੇ ਬਾਰੇ ਇਹ ਸੀ ਕਿ ਇੱਕ ਤਾਂ ਇਹ ਸਨਮੁਖ ਸਨ, ਦੂਜਾ ਇਹ ਸੇਵਕ ਵੀ ਸਨ, ਔਰ ਇਹ ਗੁਰੂ ਦੇ ਪਿਆਰੇ ਵੀ ਸਨ। 3 ਗੱਲਾਂ ਹੋ ਗਈਆਂ, ਇੱਕ ਸਨਮੁਖ ਹੋਣਾ, ਇੱਕ ਸੇਵਕ ਹੋਣਾ, ਇੱਕ ਪਿਆਰੇ ਦਾ ਭਾਵ ਹੈ ਪ੍ਰੇਮ ਕਰਨਾ, ਪ੍ਰੀਤ ਕਰਨਾ। ਇੱਕ ਤਾਂ ਬੱਧਾ ਚੱਟੀ ਹੁੰਦੀ ਹੈ ਨਾ, ਪ੍ਰੇਮ ਤੋਂ ਬਿਨਾਂ ਕੋਈ ਕੀਤਾ ਹੋਇਆ ਕੰਮ, ਬਾਣੀ ਨੇ ਉਹਦਾ ਵੀ ਜ਼ਿਕਰ ਕੀਤਾ। ਬੱਧਾ ਚੱਟੀ ਜੇ ਕਰੇ ਨਾ ਗੁਣ ਨਾ ਉਪਕਾਰ, ਉਹਦੇ ਵਿੱਚ ਕੋਈ ਰਸ ਨਹੀਂ ਹੁੰਦਾ। ਉਹ ਬੱਧਾ ਚੱਟੀ ਕੰਮ ਮਨੁੱਖ ਕਰਦਾ ਹੈ, ਕਹਿੰਦਾ ਹੈ ਇਹ ਕੰਮ ਤਾਂ ਮੈਨੂੰ ਮਜਬੂਰੀ ਵਿੱਚ ਕਰਨਾ ਪੈ ਰਿਹਾ, ਮੈਨੂੰ ਹੋਰ ਕੋਈ ਰਸਤਾ ਨਹੀਂ ਲੱਭ ਰਿਹਾ ਇਹ ਕੰਮ ਕਰਨ ਨੂੰ ਮੇਰਾ ਚਿੱਤ। ਭਗਤੀ ਇਸ ਤਰ੍ਹਾਂ ਦੀ ਨਹੀਂ ਹੈ। ਜੋ ਗੁਰੂ ਦਾ ਮਾਰਗ ਹੈ, ਜੋ ਸਿੱਖੀ ਦਾ ਮਾਰਗ ਹੈ, ਇਹ ਨਾ ਤਾਂ ਬੱਧਾ ਚੱਟੀ ਹੈ, ਨਾ ਕਠਿਨ ਤਪੱਸਿਆ ਹੈ, ਸਰੀਰ ਨੂੰ ਦੁੱਖ ਦੇਣਾ, ਕਸ਼ਟ ਦੇਣਾ, ਐਸਾ ਨਹੀਂ। ਇਹ ਤਾਂ ਭਾਵਨਾ ਦੀ ਭਗਤੀ ਹੈ, ਇਹ ਪ੍ਰੇਮ ਦੀ ਭਗਤੀ ਹੈ। ਤਾਂ ਤਾਂ ਬਾਣੀ ਕਹਿੰਦੀ ਹੈ ਗੋਬਿੰਦ ਭਾਉ ਭਗਤ ਦਾ ਭੁੱਖਾ। ਕਬੀਰ ਸਾਹਿਬ ਜੀ ਨੇ ਤਾਂ ਮੋਹਰ ਲਾ ਦਿੱਤੀ ਭਾਵੇਂ ਉਹ ਸਨਾਤਨ ਮਤ ਦੀ ਉਦਾਹਰਣ ਦੇ ਕੇ ਸਮਝਾਉਣਾ ਕੀਤਾ, ਗੋਬਿੰਦ ਕੌਮ ਤੁਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਏ ਭਾਵੈ ਹਸਤੀ ਦੇਖ ਭਰਮ ਤੇ ਭੂਲਾ ਸ਼੍ਰੀ ਭਗਵਾਨ ਨਾ ਜਾਣਿਆ। ਹਾਥੀਆਂ ਤੇ ਘੋੜਿਆਂ ਦਾ ਮਾਣ ਕਰਨ ਵਾਲਾ ਰੱਬ ਤੋਂ ਦੂਰ ਸੀ ਕੌਣ? ਦੁਰਯੋਧਨ। ਤੁਮਰੋ ਦੋਦ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ। ਕਬੀਰ ਕੋ ਠਾਕੁਰ ਆਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਇਹ ਹਵਾਲਾ ਭਾਵੇਂ ਸਾਡੇ ਇਤਿਹਾਸ ਦਾ ਨਹੀਂ ਹੈ, ਦੂਸਰੇ ਮਤ ਦਾ ਹੈ, ਦੂਜੇ ਧਰਮ ਦਾ ਹੈ, ਪਰ ਸਿੱਖਿਆ ਬੜੀ ਮਹਾਨ ਮਿਲਦੀ ਹੈ ਇਹਦੇ ਵਿੱਚੋਂ। ਦੁਰਯੋਧਨ ਨੇ ਤਿਆਰੀ ਕੀਤੀ ਹੋਈ ਸੀ ਕ੍ਰਿਸ਼ਨ ਜੀ ਆਉਣਗੇ, ਪਰ ਉਹ ਨਹੀਂ ਆਏ ਕਿਉਂਕਿ ਉਹ ਭਾਵਨਾ ਦੇ ਭੁੱਖੇ ਸਨ। ਉਹਨਾਂ ਨੂੰ ਪ੍ਰੇਮੀ ਬੰਦਾ ਚਾਹੀਦਾ ਸੀ ਜੋ ਰੱਬ ਦੀ ਗੱਲ ਕਰੇ। ਜਿਹੜਾ ਬੰਦਾ ਆਪਣੇ ਹਾਥੀ ਘੋੜਿਆਂ ਦੀ ਗੱਲ ਕਰ ਰਿਹਾ ਹੈ, ਚੋਬਦਾਰਾਂ ਦੀ ਗੱਲ ਕਰ ਰਿਹਾ ਹੈ, ਆਪਣੇ ਮਹਿਲਾਂ ਦੀ ਗੱਲ ਕਰ ਰਿਹਾ ਹੈ, ਮਾਇਆ ਦਾ ਪਸਾਰਾ ਹੈ। ਸਤਿਗੁਰੂ ਕਹਿੰਦੇ ਨੇ, ਭਗਤ ਕਬੀਰ ਜੀ ਕਹਿੰਦੇ, ਇਹ ਉਸ ਮਾਲਕ ਖਸਮ ਨੂੰ ਗੱਲਾਂ ਪਾਉਂਦੀਆਂ ਨਹੀਂ, ਉਹਨੂੰ ਤਾਂ ਗੋਬਿੰਦ ਦੀਆਂ ਗੱਲਾਂ ਚੰਗੀਆਂ ਲੱਗਦੀਆਂ। ਕੋਈ ਰੱਬ ਦੀ ਗੱਲ ਸੁਣਾਵੇ, ਕੋਈ ਪਰਮਾਤਮਾ ਦੀ ਗੱਲ ਸੁਣਾਵੇ, ਉਂਝ ਇਹ ਵੱਖਰੀ ਗੱਲ ਹੈ। ਗਾਉਣ ਦੇ ਤਰੀਕੇ ਵੱਖਰੇ ਵੱਖਰੇ ਨੇ, ਗਾਉਣ ਦੇ ਢੰਗ ਵੱਖਰੇ ਵੱਖਰੇ ਨੇ, ਨਿਯਮ ਸਾਰਿਆਂ ਦੇ ਵੱਖੋ ਵੱਖਰੇ ਹਨ। ਸਿੱਖੀ ਦਾ ਮਾਰਗ ਆਪਣਾ ਹੈ, ਇਸਲਾਮ ਦਾ ਰਸਤਾ ਆਪਣਾ ਹੈ, ਪਰ ਇਹਨਾਂ ਸਾਰਿਆਂ ਰਸਤਿਆਂ ਨੂੰ ਤਾਂ ਹੀ ਮੰਨਿਆ ਜਾ ਸਕਦਾ ਜੇ ਅੰਦਰ ਭਾਵਨਾ ਹੈ, ਜੇ ਅੰਦਰ ਪ੍ਰੇਮ ਹੈ। ਜੇ ਅੰਦਰ ਭਾਵਨਾ ਨਹੀਂ ਤਾਂ ਬਾਬਾ ਫਰੀਦ ਔਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਐਸੀ ਨਮਾਜ਼ ਦਾ ਕੋਈ ਲਾਹਾ ਨਹੀਂ ਹੈ ਜੇ ਉਹਦੇ ਵਿੱਚ ਅੰਦਰੋਂ ਝੁਕਣਾ ਨਹੀਂ। ਗੁਰੂ ਨਾਨਕ ਮਹਾਰਾਜ ਜੀ ਨੇ ਤਾਂ ਸੁਲਤਾਨਪੁਰ ਦੀ ਧਰਤੀ 'ਤੇ ਕਾਜੀ ਨੂੰ ਔਰ ਦੌਲਤ ਖਾਨ ਨੂੰ ਇਹ ਦੱਸ ਦਿੱਤਾ ਸੀ ਕਿ ਨਮਾਜ਼ ਉਹ ਕਬੂਲ ਹੈ ਜੋ ਅੰਦਰੋਂ ਝੁਕਿਆ ਜਾਏ, ਸਰੀਰ ਦੇ ਨਾਲ ਨਾਲ ਅੰਦਰੋਂ ਵੀ ਸਜਦਾ ਕੀਤਾ ਜਾਏ। ਔਰ ਸਾਨੂੰ ਗਾਵੀਏ, ਸੁਣੀਏ, ਮਨ ਰੱਖੀਏ, ਭਾਉ ਦਾ ਬੋਲ ਰੋਜ਼ ਹੀ ਦੱਸਿਆ ਜਾਂਦਾ ਹੈ। ਪੂਜਾ ਕੀਚੈ ਨਾਮ ਧਿਆਈਏ, ਬਿਨ ਨਾਵੇਂ ਪੂਜਾ ਦਾ ਵੀ ਤਰੀਕਾ ਦੱਸਿਆ ਹੈ। ਜਦੋਂ ਅਸੀਂ ਗੁਰੂ ਨਾਨਕ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਇਹ ਪੌੜੀ ਪੜ੍ਹਦੇ ਹਾਂ ਨਾ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਚਾਣੇ ਨਿਸ਼ਾਨ, ਗਾਵੇ ਕੋ ਗੁਣ ਵੜੀਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲਏ ਫਿਰਦੇ। ਇਹ ਦੇਖੋ ਕਿੰਨੇ ਰੂਪ ਆ ਗਏ ਗਾਉਣ ਵਾਲਿਆਂ ਦੇ, ਤਰੀਕੇ ਕਿੰਨੇ ਆ ਗਏ। ਹਰੇਕ ਬੰਦੇ ਦਾ ਗਾਉਣ ਦਾ ਢੰਗ ਵੱਖਰਾ ਹੈ, ਤਰੀਕਾ ਵੱਖਰਾ ਹੈ, ਮਕਸਦ ਵੱਖਰਾ ਹੈ, ਮਨੋਰਥ ਵੱਖਰਾ ਹੈ। ਇੱਕ ਪੌੜੀ ਵਿੱਚ ਕਿੰਨੇ ਐਸੇ ਲੋਕਾਂ ਦਾ ਨਾਮ ਦੱਸਿਆ ਹੈ ਗੁਰੂ ਨਾਨਕ ਦੇਵ ਜੀ ਨੇ। ਕੋਈ ਇਸ ਕਰਕੇ ਗਾਉਂਦਾ ਹੈ, ਉਹ ਔਖੇ ਤੋਂ ਔਖੇ ਗ੍ਰੰਥਾਂ ਦੀ ਔਖੀ ਤੋਂ ਔਖੀ ਜਿਹੜੀ ਭਾਸ਼ਾ ਹੈ ਉਹ ਸਿੱਖ ਕੇ ਗਾਉਂਦਾ। ਉਹ ਕਹਿੰਦਾ ਵੀ ਜਿਹੜੀ ਭਾਸ਼ਾ ਸੌਖੀ ਹੈ ਉਹਦੇ ਵਿੱਚ ਰੱਬ ਨੂੰ ਗਾਉਣ ਦਾ ਕੀ ਫਾਇਦਾ। ਗਾਵੇ ਕੋ ਵਿਦਿਆ ਵਿਖਮ ਵਿੱਚ, ਵਿਖਮ ਕਿਹਨੂੰ ਕਹਿੰਦੇ ਨੇ? ਔਖੀ ਭਾਸ਼ਾ। ਐਸੀਆਂ ਭਾਸ਼ਾਵਾਂ ਵੀ ਨੇ ਜਿਨ੍ਹਾਂ ਨੂੰ ਪੜ੍ਹਿਆ ਹੀ ਨਹੀਂ ਜਾ ਸਕਦਾ, ਆਮ ਬੰਦੇ ਦੀ ਪਹੁੰਚ ਤੋਂ ਬੜੇ ਦੂਰ ਦੀ ਗੱਲ ਹੈ। ਬਹੁਤ ਸਾਰੇ ਐਸੇ ਗ੍ਰੰਥ ਨੇ, ਉਹ ਭਾਸ਼ਾ ਹੀ ਇਹੋ ਜਿਹੀ ਹੈ, ਉਹਨੂੰ ਪੜ੍ਹਨਾ, ਉਹਦਾ ਅਧਿਐਨ ਕਰਨਾ ਬਹੁਤ ਔਖਾ ਹੈ। ਪਰ ਕਈਆਂ ਨੇ ਔਖੀ ਤੋਂ ਔਖੀ ਭਾਸ਼ਾ ਵਿੱਚ ਰੱਬ ਦੇ ਔਖੇ ਤੋਂ ਔਖੇ ਨਾਮ ਰੱਖ ਦਿੱਤੇ, ਵਿਖਮ ਵਿਚਾਰ ਕੀਤੀ। ਵਿਖਮ ਵਿਚਾਰ ਜਿਹੜੀ ਆਮ ਬੰਦੇ ਦੀ ਪਕੜ ਵਿੱਚ ਨਾ ਆਵੇ। ਵਿਖਮ ਵਿਚਾਰ ਦਾ ਭਾਵ ਕੀ ਹੈ? ਜਿਹੜੀ ਛੇਤੀ ਸਮਝ ਨਹੀਂ ਆਉਂਦੀ, ਜਿਹੜੀ ਖਾਸ ਕਰਕੇ ਸਿੱਧ ਪੁਰਸ਼ਾਂ ਨੇ, ਯੋਗੀ ਲੋਕਾਂ ਨੇ ਵਿਚਾਰ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਕੀਤੀ ਹੈ, ਉਹ ਆਮ ਬੰਦੇ ਦੀ ਸਮਝ ਨਹੀਂ ਪੈਂਦੀ। ਸਿੱਧਾਂ ਨੇ, ਨਾਥਾਂ ਨੇ, ਯੋਗੀਆਂ ਨੇ ਜਦੋਂ ਚਰਚਾ ਕੀਤੀ ਹੈ ਨਾ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ, ਉਹਨਾਂ ਦੀਆਂ ਕੀਤੀਆਂ ਹੋਈਆਂ ਗੱਲਾਂ ਅਤੇ ਗੁਰੂ ਨਾਨਕ ਮਹਾਰਾਜ ਜੀ ਦੇ ਉਹਨਾਂ ਦੇ ਸੁਭਾਅ ਦੇ ਮੁਤਾਬਕ ਦਿੱਤੇ ਹੋਏ ਜਵਾਬ ਹਰ ਬੰਦੇ ਦੀ ਸਮਝ ਨਹੀਂ ਆਉਂਦੇ, ਖਾਸ ਕਰਕੇ ਸਿੱਧ ਗੋਸ਼ਟ ਦੀ ਬਾਣੀ। ਸਿੱਧ ਗੋਸ਼ਟ ਦੀ ਬਾਣੀ ਇੰਨੀ ਡੂੰਘਾਈ ਦੀਆਂ ਗੱਲਾਂ ਕਰਦੀ ਹੈ ਕਿ ਉਹਨੂੰ ਸਮਝਣਾ ਪੜ੍ਹਨਾ ਥੋੜ੍ਹਾ ਕਠਿਨ ਹੈ, ਔਖਾ ਜਿਹਾ ਲੱਗਦਾ ਹੈ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਇਹ ਇੱਕ ਤਰੀਕਾ ਹੈ ਕਿਸੇ ਦਾ ਤਰੀਕਾ ਹੈ। ਗਾਵੇ ਕੋ ਜਾਪੈ ਦਿਸੈ ਦੂਰ, ਕੋਈ ਕਹਿੰਦਾ ਵੀ ਨਹੀਂ ਉਹ ਤਾਂ ਬਹੁਤ ਦੂਰ ਹੈ, ਇੰਨਾ ਦੂਰ ਹੈ ਕਿ ਤਪ ਬੜਾ ਕਰਨਾ ਪਏਗਾ, ਕਈ ਜਨਮ ਲੱਗ ਜਾਣਗੇ, ਕਠਿਨ ਤਪੱਸਿਆ ਕਰਨੀ ਪਏਗੀ, ਉਹ ਬੜੀ ਦੂਰ ਹੈ। ਇਸ ਕਰਕੇ ਉਹ ਔਖੀ ਤੋਂ ਔਖੀ ਸਰੀਰ ਨੂੰ ਦੁੱਖ ਦੇ ਕੇ ਕਸ਼ਟ ਦੇ ਕੇ ਤਪੱਸਿਆ ਕਰਦੇ, ਅਤੇ ਕੋਈ ਕਹਿੰਦੇ ਉਹ ਤਾਂ ਅੰਦਰ ਹੀ ਹੈ। ਹਾਦਰਾ ਹਦੂਰ ਦਾ ਭਾਵ ਕੀ ਹੈ? ਅੰਦਰ ਹੀ ਹੈ। ਉਹਨੂੰ ਗਾਉਣ ਵਾਸਤੇ ਨਾ ਤਾਂ ਉੱਚੀ ਉੱਚੀ ਰੌਲਾ ਪਾਉਣ ਦੀ ਲੋੜ ਹੈ, ਉਹਨੂੰ ਗਾਉਣ ਵਾਸਤੇ ਤਾਂ ਅੰਦਰੋਂ ਹੀ ਖੋਜਣ ਦੀ ਲੋੜ ਹੈ। ਸ਼ਾਇਦ ਇਸ ਕਰਕੇ ਸਤਿਗੁਰੂ ਜੀ ਨੂੰ ਇਹ ਗੱਲ ਕਹਿਣੀ ਪਈ ਸੀ, ਮੁੱਲਾਂ ਮੁਨਾਰੇ ਕਿਆ ਚੜ੍ਹੈ ਸਾਈਂ ਨਾ ਬਹਿਰਾ ਹੋਏ, ਭਗਤ ਬਾਣੀ ਦਾ ਬੋਲ ਹੈ। ਮੁੱਲਾਂ ਦੇ ਮੁਨਾਰੇ 'ਤੇ ਚੜ੍ਹ ਕੇ ਉੱਚੀ ਬਾਂਗ ਦੇਣ ਦਾ ਇੱਕ ਹੀ ਅਰਥ ਸੀ ਕਿ ਉਹ ਸੱਤਵੇਂ ਅਸਮਾਨ ਵਿੱਚ ਹੈ, ਉਹ ਸੱਤ ਅਸਮਾਨ ਮੰਨਦੇ ਨੇ, ਸੱਤ ਧਰਤੀਆਂ, ਕੋਈ ਤਿੰਨ ਮੰਨਦਾ ਹੈ, ਤ੍ਰੈ ਲੋਕ। ਮੁੱਲਾਂ ਦਾ ਉੱਚੇ ਮੁਨਾਰੇ 'ਤੇ ਚੜ੍ਹ ਕੇ ਉੱਚੀ ਬਾਂਗ ਦੇਣ ਦਾ ਇਹੀ ਅਰਥ ਹੈ, ਇਹੀ ਕਾਰਨ ਹੈ, ਇਹੀ ਭਾਵ ਹੈ। ਲੇਕਿਨ ਭਗਤ ਜੀ ਕਹਿੰਦੇ ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਜੋਏ ਦਾ ਭਾਵ ਕੀ ਹੈ? ਦੇਖ, ਜੋਏ ਦਾ ਭਾਵ ਹੈ ਜੋਖਣਾ, ਪੜਚੋਲਣਾ, ਵਾਚਣਾ। ਜੋਏ ਸ਼ਬਦ ਬਾਣੀ ਵਿੱਚ ਉਂਝ ਬਹੁਤ ਵਾਰੀ ਆਉਂਦਾ ਹੈ, ਪਰ ਇੱਥੇ ਜੋਏ ਦਾ ਭਾਵ ਕੀ ਹੈ? ਵਾਚਣਾ, ਪੜਚੋਲ ਕਰਨੀ। ਤੂੰ ਮੁਨਾਰੇ 'ਤੇ ਚੜ੍ਹ ਕੇ ਬਾਂਗ ਨਾ ਦੇ, ਉਹ ਕੋਈ ਬੋਲਾ ਤਾਂ ਹੈ ਨਹੀਂ, ਦਿਲ ਹੀ ਭੀਤਰ ਜੋਏ, ਤੂੰ ਉਹਨੂੰ ਦੇਖ ਜਿਹੜਾ ਤੇਰੇ ਅੰਦਰ ਹੀ ਹੈ। ਜੋਏ ਦਾ ਭਾਵ ਦੇਖਣਾ, ਵਾਚਣਾ, ਸਮਝਣਾ, ਪਹਿਚਾਣ ਕਰਨੀ। ਗਾਵੇ ਕੋ ਵਿਖੈ ਹਾਦਰਾ ਹਦੂਰ। ਹੁਣ ਇਹਦੇ ਵਿੱਚ ਅੱਗੇ ਚੱਲ ਕੇ ਇੱਕ ਬੋਲ ਆਏਗਾ, ਗਾਵੇ ਕੋ ਸਾਜ ਕਰੇ ਤਨ ਖੇ। ਇੱਕ ਤਾਂ ਇਸ ਕਰਕੇ ਗਾ ਰਿਹਾ ਹੈ ਕਿ ਉਹ ਸਜਾਵਟ, ਉਹ ਸਾਜਦਾ ਹੈ, ਜੀ ਪੈਦਾ ਕਰਦਾ ਹੈ, ਸੋਹਣੇ ਸੋਹਣੇ ਰੰਗ ਰੂਪ ਜੀਵਾਂ ਦੀ ਉਤਪਤੀ ਉਹ ਕਰਦਾ, ਚੰਗੇ ਜੀਵ ਉਹਦੇ ਹੀ ਪੈਦਾ ਕੀਤੇ ਨੇ, ਫਿਰ ਅਗਲਾ ਜਨਮ ਦੇ ਦਿੰਦਾ, ਫਿਰ ਉਸ ਤੋਂ ਅੱਗੇ ਜਨਮ ਹੁੰਦਾ, ਅੱਗੇ ਤੋਂ ਅੱਗੇ ਜਨਮ ਹੁੰਦੇ ਨੇ, ਉਹ ਵਾਰ ਵਾਰ ਜਨਮ ਦਿੰਦਾ, ਕਈ ਮੰਨਦੇ ਨੇ ਇਹ। ਪਰ ਕੁਝ ਲੋਕ ਐਸੇ ਨੇ, ਭਾਵੇਂ ਉਹ ਧਰਮੀ ਹਨ, ਉਹ ਕਹਿੰਦੇ ਵੀ ਨਹੀਂ, ਇੱਕੋ ਹੀ ਜਨਮ ਹੈ, ਇਸ ਤੋਂ ਅੱਗੇ ਜਨਮ ਨਹੀਂ ਹੈ, ਇਸ ਤੋਂ ਬਾਅਦ ਦੁਬਾਰਾ ਜਨਮ ਨਹੀਂ ਹੈ, ਇਹ ਲਾਸਟ ਅਖੀਰਲਾ ਜਨਮ ਹੈ। ਉਹ ਕਹਿੰਦੇ ਵੀ ਇਹ ਸਰੀਰ ਖੇ ਹੋ ਜਾਏਗਾ, ਦੁਬਾਰਾ ਜਨਮ ਨਹੀਂ ਮਿਲੇਗਾ, ਜਿਵੇਂ ਇਸਲਾਮ ਦੇ ਵਿੱਚ ਹੈ ਕਿ ਉਹ ਕਿਆਮਤ ਦਾ ਸਮਾਂ ਆਏਗਾ, ਕੋਈ ਰਾਤ ਆਏਗੀ, ਉਹ ਜਨਮ ਨੂੰ ਨਹੀਂ ਮੰਨਦੇ ਕਿ ਦੁਬਾਰਾ ਜਨਮ ਹੋਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਐਸੇ ਐਸੇ ਸਿੱਖ ਆਉਂਦੇ ਸਨ ਗੁਰੂ ਦਰਬਾਰ ਵਿੱਚ, ਜੋ ਐਸੇ ਐਸੇ ਸਵਾਲ ਵੀ ਪੁੱਛਦੇ ਸਨ, ਉਹਨਾਂ ਦਾ ਜ਼ਿਕਰ ਇਸ ਵਾਰ ਦੀ ਪੌੜੀ ਅੰਦਰ ਭਾਈ ਗੁਰਦਾਸ ਜੀ ਨੇ ਕੀਤਾ। ਕਹਿੰਦਾ, ਸਨ ਨੇ ਹਾਲੇ ਜਾਣੀਆਂ ਨੂੰ ਸਨਮੁਖ ਸੇਵਕ ਗੁਰੂ ਪਿਆਰੇ, ਗੁਰੂ ਦੇ ਸਾਹਮਣੇ ਰਹਿਣ ਵਾਲੇ ਸੇਵਕ ਸਿੱਖ ਅਤੇ ਗੁਰੂ ਦੇ ਪਿਆਰੇ ਸਿੱਖ ਸਨ। ਅੱਗੇ ਕਹਿੰਦੇ, ਸੇਖੜ ਸਾਧ ਵਿਖਾਣੀ ਹੈ ਨਾਉਂ ਭੁੱਲੂ ਸਿੱਖ ਸੁਚਾਰੇ। ਇਹ ਵੀ ਸਿੱਖਾਂ ਦਾ ਨਾਮ ਹੈ, ਭਾਈ ਸੇਖੜ, ਇਹਨੂੰ ਸਾਧ ਕਿਹਾ ਜਾਂਦਾ ਸੀ, ਸਾਧੂ, ਭਾਵ ਕਿ ਇਹ ਭਗਤੀ ਭਾਵਨਾ ਵਾਲਾ ਸੀ, ਇਹਨੂੰ ਸਾਧ ਵਿਖਾਣਿਆ ਜਾਂਦਾ ਸੀ ਗੁਰੂ ਘਰ ਵਿੱਚ। ਫਿਰ ਕਹਿੰਦੇ, ਨਾਉਂ ਭੁੱਲੂ ਸਿੱਖ ਸੁਚਾਰੇ, ਇੱਕ ਦਾ ਨਾਮ ਸੀ ਭਾਈ ਭੁੱਲਾ ਜੀ, ਇੱਕ ਦਾ ਨਾਮ ਸੀ ਭਾਈ ਨਾਉਂ ਜੀ। ਇਹ ਆਪਾਂ ਨੂੰ ਛੋਟੇ ਛੋਟੇ ਨਾਂ ਕਿਉਂ ਨਜ਼ਰ ਆ ਰਹੇ ਨੇ? ਕਿਉਂਕਿ ਉਸ ਵੇਲੇ ਅਜੇ ਖਾਲਸਾ ਪੰਥ ਦੀ ਸਿਰਜਣਾ ਨਹੀਂ ਸੀ ਹੋਈ, ਕਲਗੀਧਰ ਪਾਤਸ਼ਾਹ ਨੇ ਸਿੱਖਾਂ ਦੇ ਨਾਮ ਦੇ ਵੱਲ ਵਿਸ਼ੇਸ਼ ਕਰਕੇ ਧਿਆਨ ਦਿੱਤਾ। ਉਸ ਤੋਂ ਪਹਿਲਾਂ ਜਿਹੜੇ ਨਾਮ ਹੈ ਨਾ, ਐਵੇਂ ਹੀ ਸੀ, ਕਿਸੇ ਦਾ ਨਾਮ ਭਾਈ ਭਾਨੂ ਸੀ, ਕਿਸੇ ਦਾ ਨਾਮ ਭਾਈ ਤੀਰਥਾ ਸੀ, ਜੋ ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੀਆਂ ਪੌੜੀਆਂ ਵਿੱਚ ਲਿਖਣੇ ਕੀਤੇ। ਮਰਿਆਦਾ ਦੇ ਰੂਪ ਵਿੱਚ, ਸਿੱਖੀ ਦੇ ਨਿਯਮ ਦੇ ਵਿੱਚ, ਅਤੇ ਫਿਰ ਨਾਮ ਜਿਹੜੇ ਸਿੰਘ ਔਰ ਕੌਰ ਦਾ ਆਪਾਂ ਹਵਾਲਾ ਦਿੰਦੇ ਹਾਂ। ਇਹ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਪੱਕੀ ਮੋਹਰ ਲਾਈ ਸੀ। ਇਸ ਤੋਂ ਪਹਿਲਾਂ ਸਿੱਖਾਂ ਦੇ ਨਾਮ ਇਸੇ ਤਰ੍ਹਾਂ ਦੇ ਹੁੰਦੇ ਸਨ। ਇੱਕ ਸਿਖੜ ਨਾਮ ਦਾ ਸਿੱਖ ਹੈ, ਉਹਨੂੰ ਲੋਕ ਸਾਧ ਕਹਿੰਦੇ ਨੇ, ਸਾਧੂ ਵਖਿਆਨ ਕਰਦੇ ਨੇ। ਨਾਓਂ ਭੁੱਲਾ ਸਿੱਖ ਸੁਚਾਰੇ, ਸੁਚਾਰੇ ਦਾ ਭਾਵ ਹੈ ਸੁੱਚੇ ਸਿੱਖ। ਸੁਚਾਰ ਕਿਹਨੂੰ ਕਹਿੰਦੇ ਹਾਂ? ਜਿਸ ਦੀ ਕਰਨੀ, ਰਹਿਣੀ, ਸਹਿਣੀ, ਉੱਠਣਾ ਬੈਠਣਾ ਸੁੱਚਾ ਹੁੰਦਾ, ਬਿਲਕੁਲ ਵੀ ਮਲਿਨਤਾ ਨਾ ਹੋਵੇ, ਉਹਨੂੰ ਕਹਿੰਦੇ ਸੁਚਿਆਰ ਜਾਂ ਸੁਚਿਆਰ। ਕਿਵੇਂ ਸੁਚਿਆਰਾ? ਆਪਾਂ ਪੜ੍ਹਦੇ ਹਾਂ ਰੋਜ਼ ਹੀ ਸ਼੍ਰੀ ਜਪ ਦੀ ਬਾਣੀ ਦੇ ਅੰਦਰ। ਇਹ ਜਿਹੜੇ ਸਿੱਖ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਦੇ ਸਮਕਾਲੀ ਸਿੱਖ ਨੇ, ਔਰ ਇਹ ਸੁਚਾਰੇ ਸਿੱਖ ਨੇ, ਸੁਧਰੇ ਹੋਏ, ਸੁੱਚੇ ਅੰਦਰੋਂ ਵੀ ਅਤੇ ਬਾਹਰੋਂ ਵੀ। ਦੋਨਾਂ ਸਿੱਖਾਂ ਦੀ ਗੱਲ ਕਰਦੀ ਹੈ ਬਾਣੀ। ਇੱਕ ਤਾਂ ਬਾਹਰੋਂ ਬਾਹਰੋਂ ਸੁੱਚਾ ਹੁੰਦਾ, ਇੱਕ ਅੰਦਰੋਂ ਵੀ ਸੁੱਚਾ ਹੁੰਦਾ। ਇੱਕ ਹੁੰਦਾ ਬਾਹਰੋਂ ਬਾਹਰੋਂ ਚਮਕ ਦਮਕ ਸਾਫ਼ ਸੁਥਰੇ ਕੱਪੜੇ ਪਾ ਲੈਣੇ, ਧਾਰਮਿਕ ਪਹਿਰਾਵਾ ਪਾ ਲੈਣਾ, ਲੇਕਿਨ ਇਹ ਜੀਓ ਨਿਰਮਲ ਦੀ ਜਿਹੜੀ ਗੱਲ ਹੈ ਉਹ ਬਹੁਤ ਜ਼ਰੂਰੀ ਹੈ। ਆਨੰਦ ਸਾਹਿਬ ਵਿੱਚ ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ। ਫਿਰ ਜੀਓ ਨਿਰਮਲ ਕਿਵੇਂ ਹੋਇਆ ਜਾ ਸਕਦਾ? ਕਿਸੇ ਪਾਣੀ ਨਾਲ ਧੋ ਕੇ, ਕਿਸੇ ਤੀਰਥ 'ਤੇ ਜਾ ਕੇ ਇਸ਼ਨਾਨ ਕੀਤਿਆਂ? ਲੇਕਿਨ ਗੁਰੂ ਅਮਰਦਾਸ ਜੀ ਕਹਿੰਦੇ ਨਹੀਂ, ਜੀਓ ਨਿਰਮਲ ਕਿਵੇਂ ਹੋਣਾ ਹੈ? ਜਿਨ੍ਹਾਂ ਨੇ ਸੱਚ ਨੂੰ ਧਾਰਨ ਕਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਇਸ ਤਰ੍ਹਾਂ ਦੇ ਬੋਲ ਆਉਂਦੇ, ਤਿਨਕਾ ਸ਼ਬਦ ਸੱਚੇ ਸਵਾਰੇ ਹੈ। ਜਿਨ੍ਹਾਂ ਦੇ ਅੰਦਰੋਂ ਮੋਹ ਟੁੱਟ ਗਿਆ, ਕੂੜ ਦੀ ਕੰਧ ਟੁੱਟ ਗਈ ਹੈ। ਕੂੜ ਹੀ ਸਭ ਤੋਂ ਵੱਡੀ ਕਾਲਖ ਹੈ। ਬਾਣੀ ਨੇ ਕੂੜ ਨੂੰ ਕਾਲਖ ਆਖਿਆ, ਕੂੜ ਨੂੰ ਹੰਕਾਰ ਆਖਿਆ, ਕੂੜ ਨੂੰ ਨਾਸ਼ਵਾਨ ਆਖਿਆ, ਬੜੇ ਨਾਮ ਦਿੱਤੇ ਨੇ। ਪਾਤਸ਼ਾਹ ਕਹਿੰਦੇ ਨੇ ਇਹ ਸੁਚਾਰੇ ਸਿੱਖ ਸਨ, ਸੁੱਚੇ ਅੰਦਰੋਂ ਵੀ ਬਾਹਰੋਂ ਵੀ। ਸੁੱਚੇ ਕਿਵੇਂ ਹੋਣਾ ਹੈ? ਗੁਰੂ ਦੇ ਨਾਮ ਦਾ ਬੀਜ ਬੀਜਿਆ ਜਾਏ ਹਿਰਦੇ ਰੂਪੀ ਖੇਤ ਵਿੱਚ। ਜਦੋਂ ਨਾਮ ਦਾ ਬੀਜ ਬੀਜਿਆ ਜਾਏਗਾ, ਫਿਰ ਬੰਦੇ ਦੇ ਅੰਦਰ ਸੁਚਾਰਾਪਨ ਆ ਜਾਏਗਾ, ਅੰਦਰੋਂ ਇਹ ਧੋਤਾ ਜਾਏਗਾ, ਅੰਦਰੋਂ ਸੁੱਚਾ ਹੋ ਜਾਏਗਾ। ਫਿਰ ਇਹਦੀ ਦ੍ਰਿਸ਼ਟੀ ਵੀ ਸੁੱਚੀ ਹੋ ਜਾਏਗੀ, ਇਹਦਾ ਸੁਣਨਾ ਵੀ ਅਤੇ ਇਹਦਾ ਬੋਲਣਾ ਵੀ, ਇਹਦਾ ਉੱਠਣਾ ਬੈਠਣਾ ਚੱਲਣਾ ਸਾਰਾ ਕੁਝ ਸੁੱਚਾ ਹੋ ਜਾਏਗਾ, ਪਵਿੱਤਰ ਹੋ ਜਾਏਗਾ, ਨਿਰਮਲ ਹੋ ਜਾਏਗਾ। ਜੇ ਅੰਦਰ ਨਾਮ ਦਾ ਬੀਜ ਨਹੀਂ ਹੈ, ਗੁਰੂ ਦਾ ਸ਼ਬਦ ਅੰਦਰ ਨਹੀਂ ਹੈ, ਤਾਂ ਸਤਿਗੁਰੂ ਕਹਿੰਦੇ ਫਿਰ ਇਹਦਾ ਦੇਖਣਾ ਵੀ ਮੈਲਾ ਹੈ, ਇਹਦਾ ਸੁਣਨਾ ਵੀ ਮੈਲਾ ਹੈ, ਇਹਦਾ ਬੋਲਣਾ ਵੀ ਮਲੀਨ ਹੈ, ਇਹਦਾ ਚੱਲਣਾ ਫਿਰਨਾ ਕਰਨਾ ਸਾਰਾ ਕੁਝ ਮੈਲਾ ਹੀ ਮੈਲਾ ਹੈ। ਮਨ ਮੈਲੇ ਸਭ ਕੁਛ ਮੈਲਾ। ਮੈਲੇ ਮਨ ਦੇ ਕਰਕੇ ਮਨੁੱਖ ਦੀ ਜ਼ਿੰਦਗੀ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਮੈਲਾ ਹੀ ਮੈਲਾ ਹੈ, ਮੈਲਾ ਹੀ ਮੈਲਾ ਹੈ। ਇੱਕ ਪੌੜੀ ਆਪਾਂ ਸਤਿਗੁਰੂ ਜੀ ਦੀ ਪੜ੍ਹਦੇ ਹਾਂ, ਵਾਰ ਵਾਰ ਪੜ੍ਹਦੇ ਹਾਂ, ਫਿਰ ਆਪ ਜੀ ਨੂੰ ਮੈਂ ਉਹ ਸੁਣਾ ਦਿੰਦਾ ਹਾਂ। ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉੱਤਰ ਸਖੇ, ਮੁੱਤ ਪਲੀਤੀ ਕੱਪੜ ਹੋਏ ਦੇ, ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾ। ਇਹ ਉਹ ਖੇਤ ਹੈ ਜਿਹੜਾ ਕਿਸੇ ਦੇ ਸਹਾਰੇ 'ਤੇ ਨਹੀਂ ਛੱਡਿਆ ਜਾ ਸਕਦਾ। ਇਹ ਜ਼ਿੰਦਗੀ ਰੂਪੀ ਜਿਹੜਾ ਖੇਤ ਹੈ, ਇਹ ਆਪ ਹੀ ਵਾਹੁਣਾ ਪੈਂਦਾ, ਆਪ ਹੀ ਬੀਜ ਬੀਜਣਾ ਪੈਂਦਾ, ਇਹਦੀ ਸੰਭਾਲ ਵੀ ਆਪ ਕਰਨੀ ਪੈਂਦੀ ਹੈ, ਅਤੇ ਇਹਦਾ ਜਦੋਂ ਫਲ ਪੱਕ ਕੇ ਤਿਆਰ ਹੁੰਦਾ ਇਹ ਵੱਢਣਾ ਵੀ ਆਪ ਹੀ ਪੈਂਦਾ। ਉਂਝ ਤਾਂ ਅਸੀਂ ਕਿਤੇ ਬਾਹਰ ਬੈਠੇ ਹਾਂ ਨਾ, ਅਤੇ ਪਿੱਛੇ ਕੋਈ ਨੌਕਰ ਬੈਠਾ ਹੋਇਆ, ਉਹ ਸਾਡਾ ਖੇਤ ਵਾਹ ਦਿੰਦਾ, ਉਹ ਬੀਜ ਵੀ ਬੀਜ ਦਿੰਦਾ, ਉੱਗੇ ਹੋਏ ਖੇਤ ਨੂੰ ਫਿਰ ਉਹ ਪਾਣੀ ਵੀ ਲਾ ਦਿੰਦਾ। ਪਰ ਇਹ ਉਹ ਖੇਤ ਨਹੀਂ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਨੇ, ਬਾਣੀ ਵੀ ਆਖਦੀ ਹੈ, ਮਨੁੱਖ ਦੀ ਜ਼ਿੰਦਗੀ ਇੱਕ ਖੇਤ ਹੈ, ਤੇ ਇਹ ਉਹ ਖੇਤ ਹੈ ਜੋ ਕਿਸੇ ਦੂਜੇ ਦੇ ਸਹਾਰੇ ਨਹੀਂ ਛੱਡਿਆ ਜਾ ਸਕਦਾ, ਕਿਸੇ ਨੌਕਰ ਦੇ ਹੱਥ ਨਹੀਂ ਫੜਾਇਆ ਜਾ ਸਕਦਾ। ਇਹ ਤੇ ਆਪੇ ਹੀ ਵਾਹੁਣਾ ਪਏਗਾ, ਆਪੇ ਹੀ ਅੰਮ੍ਰਿਤ ਵੇਲੇ ਉੱਠਣਾ ਪਏਗਾ, ਪੁੰਨਦਾਨ ਇਸ਼ਨਾਨ ਕਰਨਾ ਪਏਗਾ, ਗੁਰੂ ਦੀ ਬਾਣੀ ਦੇ ਬੀਜ ਨੂੰ ਆਪ ਹੀ ਬੀਜਣਾ ਪਏਗਾ ਤੇ ਆਪ ਹੀ ਵੱਢਣਾ ਪਏਗਾ। ਇਹਨੂੰ ਕਰਮਾਂ ਸੰਦੜਾ ਖੇਤ ਆਖੇ ਹੈ। ਸੰਦੜਾ ਜਾਂ ਸੰਦੜੀ, ਸੰਦਾ ਜਾਂ ਸੰਧੀ, ਇਹਦਾ ਭਾਵ ਹੈ ਦਾ ਦੇ ਦੀ, ਇਸ ਤਰ੍ਹਾਂ ਇਹਦੇ ਅਰਥ ਹੁੰਦੇ ਨੇ। ਕਰਮਾਂ ਸੰਦੜਾ ਖੇਤ ਦਾ ਭਾਵ ਹੈ ਕਰਮਾਂ ਦਾ ਖੇਤ ਹੈ। ਤੈਨੂੰ ਇਹਦੇ ਵਿੱਚ ਬੀਜ ਆਪੇ ਬੀਜਣਾ ਪਏਗਾ, ਭਾਵੇਂ ਚੰਗਾ ਬੀਜ ਤੇ ਭਾਵੇਂ ਮਾੜਾ ਬੀਜ। ਉੱਤਮ ਬੀਜੇਗਾ ਉੱਤਮ ਫਲ ਮਿਲੇਗਾ, ਮਾੜਾ ਬੀਜ ਬੀਜੇਗਾ ਤੇ ਉਹਦਾ ਫਲ ਕਈ ਗੁਣਾ ਵਾਧੇ ਵਿੱਚ ਪ੍ਰਾਪਤ ਹੋਏਗਾ। ਬਾਣੀ ਆਪਾਂ ਰੋਜ਼ ਪੜ੍ਹਦੇ ਹਾਂ, ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਹੰਢੇ ਉਨ ਕਤਾਏ ਦਾ ਪੈਦਾ ਲੋੜੈ ਪੱਟ। ਜੇ ਉਸਨੇ ਕੰਡਿਆਂ ਵਾਲੇ ਕਿੱਕਰ ਦੇ ਬੀਜ ਬੀਜੇ ਨੇ ਤੇ ਉਹ ਵੱਡੇ ਹੋਣ ਕੇ ਝਾੜ ਬਣ ਜਾਣਗੇ, ਕੰਡੇ ਲੱਗਣਗੇ ਉਹਨੂੰ। ਜਦੋਂ ਇਹ ਬੋਲ ਬੜੇ ਗੌਰ ਨਾਲ ਆਪਾਂ ਪੜ੍ਹਦੇ ਹਾਂ ਨਾ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ, ਸ਼ਰਮ ਦਾ ਭਾਵ ਹੈ ਮਿਹਨਤ। ਇੱਕ ਹੁੰਦਾ ਨਾ ਸ਼ਰਮ, ਇੱਕ ਹੁੰਦਾ ਸ਼ਰਮ, ਇਹ ਦੋ ਬੋਲ ਹੈ, ਇੱਕੋ ਰੂਪ ਵਿੱਚ ਲਿਖੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਕਿੱਥੇ ਅਰਥ ਬਣਦਾ ਹੈ ਸ਼ਰਮ, ਇੱਜ਼ਤ ਪੱਤ, ਅਤੇ ਕਿੱਥੇ ਅਰਥ ਬਣਦਾ ਸ਼ਰਮ, ਮਿਹਨਤ। ਹਿੰਦੀ 'ਚ ਕਹਿੰਦੇ ਨਾ ਸ਼ਰਮ ਕੀਤੀ, ਬਹੁਤ ਮਿਹਨਤ ਕੀਤੀ। ਜਦੋਂ ਆਉਂਦਾ ਨਾ ਖਿੰਥਾ, ਕਾਲ, ਕੁਆਰੀ, ਕਾਇਆ, ਜੁਗਤ, ਡੰਡਾ, ਪ੍ਰੀਤ, ਇਸ ਤਰ੍ਹਾਂ ਦੇ ਕਰਕੇ ਬੋਲ ਜਦੋਂ ਆਉਣਗੇ, ਤੇ ਗੁਰੂ ਨਾਨਕ ਦੇਵ ਜੀ ਨੇ ਯੋਗੀਆਂ ਨੂੰ ਇੱਕ ਗੱਲ ਆਖੀ, ਇੱਕ ਸਿੱਖਿਆ ਦਿੱਤੀ, ਸ਼ਰਮ ਪੱਤ ਝੋਲੀ ਦੀ। ਸ਼ਰਮ ਪੱਤ ਝੋਲੀ, ਉਹਨੂੰ ਸ਼ਰਮ ਪੜਾਂਗੇ, ਮਿਹਨਤ ਦੀ ਝੋਲੀ, ਮੰਗ ਕੇ ਭਰਨ ਵਾਲੀ ਝੋਲੀ ਨਹੀਂ, ਸ਼ਰਮ ਦੀ ਝੋਲੀ, ਮਿਹਨਤ ਦੀ ਝੋਲੀ, ਮੁਸ਼ਕਤ ਦੀ ਝੋਲੀ। ਪਰ ਜਦੋਂ ਗੁਰੂ ਨਾਨਕ ਮਹਾਰਾਜ ਜੀ ਭਾਈ ਲਾਲੋ ਕੋਲ ਬੈਠੇ ਸਨ, ਉੱਥੇ ਬਾਣੀ ਦਾ ਉਚਾਰਨ ਕੀਤਾ ਸੀ, ਉੱਥੇ ਪਾਤਸ਼ਾਹ ਜੀ ਨੇ ਕਿਹਾ ਸੀ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਤ ਪੜੇ ਸ਼ੈਤਾਨ ਵੀ ਲਾਲੋ, ਇਹ ਸ਼ਬਦ ਉਚਾਰਿਆ ਸੀ ਉੱਥੇ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੀ ਲਾਲੋ। ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਤ ਪੜੇ ਸ਼ੈਤਾਨ ਵੀ ਲਾ ਲੋ। ਇਹਦੇ ਵਿੱਚ ਸਤਿਗੁਰੂ ਜੀ ਕਹਿੰਦੇ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੀ ਲਾ ਲਓ। ਉੱਥੇ ਸ਼ਰਮ ਨਹੀਂ ਪੜ੍ਹਨਾ, ਨਹੀਂ ਤਾਂ ਮਿਹਨਤ ਬਣ ਜਾਏਗਾ, ਉੱਥੇ ਪੜ੍ਹਨਾ ਸ਼ਰਮ। ਉਸ ਵੇਲੇ ਜਦੋਂ ਬਾਬਰ ਨੇ ਹਮਲਾ ਕੀਤਾ ਸੀ ਨਾ ਹਿੰਦੁਸਤਾਨ ਉੱਤੇ, ਇਹ ਗੱਲਾਂ ਸਾਰੀਆਂ ਮੁੱਕ ਗਈਆਂ ਸੀ। ਉਹਨੇ ਤਾਂ ਬੇਪਤ ਹੀ ਕੀਤਾ ਸੀ ਉੱਥੋਂ ਦੇ ਲੋਕਾਂ ਨੂੰ, ਸ਼ਰਮ ਧਰਮ 'ਤੇ ਰਿਹਾ ਹੀ ਨਹੀਂ ਸੀ ਬਾਬਰ ਦੇ ਸਮੇਂ। ਇਸ ਤਰ੍ਹਾਂ ਬਾਣੀ ਦੇ ਅੰਦਰ ਅਰਥਾਂ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ। ਇਹ ਸਿੱਖ ਸੁਚਿਆਰੇ ਸਿੱਖ ਸਨ, ਸੁੱਚੇ ਸਿੱਖ ਸਨ। ਫਿਰ ਕਹਿੰਦੇ, ਜੱਟੂ ਭੀਵਾ ਜਾਣੀਅਨ ਮਹਾਂਪੁਰਖ ਮੂਲਾ ਪਰਵਾਰੇ। ਇੱਕ ਸਿੱਖ ਦਾ ਨਾਮ ਭਾਈ ਮੂਲਾ ਹੈ, ਇੱਕ ਦਾ ਨਾਮ ਹੈ ਭਾਈ ਭੀਵਾ ਜੀ, ਇੱਕ ਦਾ ਭਾਵ ਜੱਟੂ ਜੀ, ਮੂਲਾ ਪਰਵਾਰੇ। ਇਹ ਸਿੱਖ ਪਰਿਵਾਰ ਦੇ ਸਮੇਤ ਹੀ ਗੁਰੂ ਦਰਬਾਰ ਵਿੱਚ ਆਏ ਸਨ, ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਹੀ ਆਏ ਸਨ। ਕਈ ਸਿੱਖ ਇਕੱਲੇ ਇਕੱਲੇ ਆਉਂਦੇ ਸਨ। ਔਰ ਇਹ ਜਿਹੜਾ ਮੂਲਾ ਨਾਮ ਦਾ ਸਿੱਖ ਹੈ ਨਾ, ਇਹਦੇ ਨਾਲ ਭਾਈ ਗੁਰਦਾਸ ਜੀ ਨੇ ਲਿਖਿਆ ਮਹਾਂਪੁਰਖ। ਮਹਾਂਪੁਰਖ ਜਿਵੇਂ ਕਿਸੇ ਸੰਤ ਨੂੰ ਕਹਿ ਦਿੰਦੇ ਹਾਂ, ਕਿਸੇ ਰੱਬੀ ਪੈਗੰਬਰ ਨੂੰ ਕਹਿ ਦਿੰਦੇ ਹਾਂ, ਕਿਸੇ ਵੱਡੇ ਗੁਣਵਾਨ ਪੁਰਖ ਨੂੰ ਆਖਿਆ ਜਾਂਦਾ ਮਹਾਂਪੁਰਖ। ਉਂਝ ਗੁਰੂ ਵਾਸਤੇ ਵੀ ਮਹਾਂਪੁਰਖ ਆਇਆ ਹੈ, ਰੱਬ ਵਾਸਤੇ ਵੀ ਮਹਾਂਪੁਰਖ ਆਇਆ ਹੈ। ਪਰ ਇੱਥੇ ਭਾਈ ਗੁਰਦਾਸ ਜੀ ਨੇ ਸਿੱਖ ਵਾਸਤੇ ਲਿਖਿਆ, ਇਹ ਮਹਾਂ ਦਾ ਭਾਵ ਹੁੰਦਾ ਵੱਡਾ, ਪੁਰਖ ਦਾ ਭਾਵ ਹੈ ਉਹ ਪੁਰਖ ਜਿਹੜਾ ਬਹੁਤ ਵੱਡਾ ਹੈ। ਉਹ ਵੱਡਾ ਕਾਹਦੇ ਕਰਕੇ ਹੈ, ਨਾਮ ਕਰਕੇ, ਭਗਤੀ ਕਰਕੇ, ਵਡਿਆਈ ਕਰਕੇ, ਗੁਣਾ ਕਰਕੇ, ਪਰਮਾਤਮਾ ਦੀ ਕੀਰਤੀ ਕਰਕੇ ਕੋਈ ਮਹਾਂ ਬਣੇ ਉਹਨੂੰ ਮਹਾਂਪੁਰਖ ਕਹਿੰਦੇ ਹਨ। ਜਿਹਦੇ ਵਿੱਚ ਬਹੁਤ ਜ਼ਿਆਦਾ ਗੁਣ ਆ ਜਾਣ, ਜਿਹੜਾ ਸੱਤ ਦੇ ਨਾਲ ਜੁੜਿਆ ਹੋਵੇ। ਸੱਤ ਦੇ ਨਾਲ ਜੁੜਨ ਵਾਲਾ ਸੱਤ ਹੀ ਹੋ ਜਾਂਦਾ ਹੈ। ਸੁਖਮਨੀ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ, ਆਪ ਸੱਤ ਕੀਆ ਸਭ ਸੱਤ। ਉਹ ਪਰਮਾਤਮਾ ਸੱਤ ਹੈ ਅਤੇ ਭਗਤ ਦੀ ਨਜ਼ਰ ਵਿੱਚ ਜੋ ਕੁਝ ਉਹ ਕਰਦਾ ਹੈ ਉਹ ਕੀ ਹੈ? ਸੱਤ। ਸੱਤ ਦਾ ਭਾਵ ਹੁੰਦਾ ਸੱਚ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਦੇ ਇਹ ਮਹਾਂਪੁਰਖ ਵੱਡੇ ਗਿਆਨੀ ਸੂਝਵਾਨ ਸਿੱਖ ਸਨ। ਫਿਰ ਕਹਿੰਦੇ ਚਤੁਰਦਾਸ ਮੂਲਾ ਕਪੂਰ ਹਾੜੂ ਗਾੜੂ ਵਿਜ ਵਿਚਾਰੇ, ਇਹ ਸਾਰੇ ਸਿੱਖਾਂ ਦੇ ਨਾਮ ਹੈ। ਇੱਕ ਦਾ ਨਾਮ ਸੀ ਚਤੁਰਦਾਸ, ਫਿਰ ਇੱਕ ਦਾ ਨਾਮ ਭਾਈ ਮੂਲਾ ਜੀ ਹੈ, ਇੱਕ ਦਾ ਨਾਮ ਕਪੂਰ ਹੈ, ਹਾੜੂ ਹੈ, ਗਾੜੂ ਹੈ, ਵਿਜ ਇਹਨਾਂ ਦੀ ਜਾਤ ਹੈ, ਗੋਤ ਹੈ। ਉਂਝ ਊਚ ਨੀਚਤਾ ਕਰਕੇ ਨਹੀਂ ਇਹ ਲਿਖੀਆਂ, ਇਹ ਪਹਿਚਾਣ ਕਰਕੇ ਲਿਖੀਆਂ ਨੇ। ਇੱਕ ਤਾਂ ਉਹ ਜਾਤ ਹੁੰਦੀ ਹੈ ਨਾ ਜਿੱਥੋਂ ਪਹਿਚਾਣ ਹੁੰਦੀ ਹੈ ਇਹ ਉੱਚਾ ਹੈ ਕਿ ਨੀਵਾਂ ਹੈ, ਐਸਾ ਨਹੀਂ ਹੈ। ਇੱਥੇ ਜਿਹੜੀਆਂ ਉਦਾਹਰਨਾਂ ਦਿੱਤੀਆਂ ਇਹ ਉਹਨਾਂ ਦੀ ਪਹਿਚਾਣ ਹੈ ਕਿ ਕਿਹੜੀ ਕੁੱਲ ਤੋਂ ਹੈ, ਉਹ ਕਿੱਥੋਂ ਆਏ ਸਨ ਔਰ ਇਹ ਕੌਣ ਸਨ। ਭਾਈ ਗੁਰਦਾਸ ਜੀ ਕਹਿੰਦੇ ਫਿਰਨਾ ਬਹਿਲੂ ਵਖਾਣੀਐ ਜੇਠਾ ਚੰਗਾ ਕੁੱਲ ਨਿਸਤਾਰੇ, ਇਹ ਵੀ ਸਿੱਖਾਂ ਦੇ ਨਾਮ ਹੈ। ਔਰ ਇਹ ਆਪਣਾ ਭਲਾ ਕਰਨ ਵਾਲੇ ਨਹੀਂ ਸੀ, ਇਹ ਆਪਣੀ ਕੁੱਲ ਨੂੰ ਤਾਰਨ ਵਾਲੇ ਸਨ। ਕੁੱਲ ਨਿਸਤਾਰੇ ਦਾ ਭਾਵ ਕੀ ਹੈ? ਆਪ ਤਰਨਾ ਅਤੇ ਦੂਜਿਆਂ ਨੂੰ ਤਾਰਨਾ। ਐਸਾ ਜ਼ਿਕਰ ਇਤਿਹਾਸ ਵਿੱਚ ਆਉਂਦਾ, ਗੁਰਬਾਣੀ ਵਿੱਚ ਆ ਜਾਂਦਾ। ਕਈ ਐਸੇ ਹੋਏ ਨੇ ਸਿੱਖ ਭਗਤ ਜਿਨ੍ਹਾਂ ਨੇ ਆਪਣੇ ਨਾਲ ਨਾਲ ਆਪਣੀ ਕੁੱਲ ਵੀ ਤਾਰੀ ਹੈ, ਆਪਣੀ ਕੁੱਲ ਦਾ ਭਲਾ ਵੀ ਕੀਤਾ। ਪ੍ਰਹਲਾਦ ਬਾਰੇ ਆਉਂਦਾ ਹੈ ਜ਼ਿਕਰ, ਧਰੂ ਦੇ ਬਾਰੇ ਜ਼ਿਕਰ ਆਉਂਦਾ ਹੈ। ਉਹ ਆਪ ਤਰੇ ਸਨ, ਆਪਣੀ ਕੁੱਲ ਨੂੰ ਉਹਨਾਂ ਨੇ ਤਾਰਿਆ ਸੀ। ਔਰ ਜਪ ਦੀ ਬਾਣੀ ਅੰਦਰ ਮੰਨੇ ਤਰੇ ਤਾਰੇ ਗੁਰ ਸਿੱਖ। ਇੱਕ ਤਾਂ ਕਲਾ ਆਪਣੇ ਆਪ ਨੂੰ ਤਾਰਨਾ ਹੁੰਦਾ ਨਾ, ਇੱਕ ਦੇ ਕੋਲ ਇੰਨੀ ਕਲਾ ਹੁੰਦੀ ਹੈ, ਤਾਕਤ ਹੁੰਦੀ ਹੈ, ਬਲ ਹੁੰਦਾ, ਸ਼ਕਤੀ ਹੁੰਦੀ ਹੈ, ਉਹ ਦੂਜਿਆਂ ਨੂੰ ਵੀ ਤਾਰਨ ਦੀ ਤਾਕਤ ਰੱਖਦਾ ਹੈ, ਸਮਰੱਥਾ ਰੱਖਦਾ ਹੈ। ਇੱਕ ਸਿੱਖ ਦਾ ਨਾਮ ਆਇਆ ਬਾਬਾ ਸਾਵਣ ਮੱਲ, ਬਾਬਾ ਸਾਵਣ ਮੱਲ। ਇਹਨੂੰ ਗੁਰੂ ਅਮਰਦਾਸ ਜੀ ਨੇ ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਪਹਾੜਾਂ ਵਾਲੇ ਪਾਸੇ ਤੋਰਿਆ ਸੀ, ਹਰੀਪੁਰ ਇਲਾਕੇ ਦੇ ਵਿੱਚ। ਇਹਨੂੰ ਕੀ ਆਖਿਆ ਸੀ ਗੁਰੂ ਅਮਰਦਾਸ ਜੀ ਨੇ ਕਿ ਗੁਰੂ ਕੇ ਲੰਗਰ ਵਾਸਤੇ ਇੱਕ ਤਾਂ ਲੱਕੜਾਂ ਦੀ ਲੋੜ ਹੈ, ਬਾਲਣ ਚਾਹੀਦਾ, ਅੱਜ ਵਾਂਗੂ ਥੋੜ੍ਹੀ ਸਾਧਨ ਸੀ ਕੋਈ। ਉਦੋਂ ਸਿੱਖ ਜੰਗਲਾਂ ਵਿੱਚ ਜਾਂਦੇ ਸੀ, ਸੁੱਕੀਆਂ ਲੱਕੜਾਂ ਵੱਢ ਕੇ ਲੈ ਆਉਂਦੇ ਸੀ, ਉਹ ਲੱਕੜਾਂ ਫਿਰ ਲੰਗਰ ਦੇ ਕੰਮ ਆਉਂਦੀਆਂ ਸਨ। ਆ ਹੁਣ ਹੀ ਇਹ ਜ਼ਮਾਨਾ ਚੇਂਜ ਹੋਇਆ ਨਾ, ਸਮਾਂ ਤਬਦੀਲ ਹੋਇਆ। ਅੱਜ ਤੋਂ 10-20 ਸਾਲ ਪਹਿਲਾਂ ਵੀ ਆਪਾਂ, ਅੱਜ ਵੀ ਆਪਾਂ ਜਦੋਂ ਸਾਡੇ ਦੇਸ਼ ਵਿੱਚ ਖਾਸ ਕਰਕੇ ਪੰਜਾਬ ਵਿੱਚ ਦੇਖਦੇ ਹਾਂ, ਜੋੜ ਮੇਲੇ ਹੁੰਦੇ ਨੇ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਹੁੰਦੇ ਨੇ, ਵਿਸਾਖੀ ਦਾ ਦਿਹਾੜਾ ਹੁੰਦਾ ਹੈ, ਹੋਲਾ ਮਹੱਲਾ ਸ਼੍ਰੀ ਅਨੰਦਪੁਰ ਹੁੰਦਾ ਹੈ, ਅਤੇ ਉਹਨਾਂ ਲੰਗਰਾਂ ਦੇ ਵਿੱਚ ਅੱਜ ਵੀ ਬਾਲਣ ਹੀ ਵਰਤਿਆ ਜਾਂਦਾ ਹੈ, ਲੱਕੜਾਂ ਦੀ ਵਰਤੋਂ ਕੀਤੀ ਜਾਂਦੀ ਹੈ। ਔਰ ਲੱਕੜਾਂ ਵੱਢ ਕੇ ਲੰਗਰ ਵਿੱਚ ਲਿਆ ਕੇ ਸੇਵਾ ਕਰਨੀ, ਇਹ ਤਾਂ ਸਿੱਖਾਂ ਦੀ ਵੱਡੀ ਸੇਵਾ ਮੰਨੀ ਜਾਂਦੀ ਸੀ। ਬਹੁਤ ਸਾਰੇ ਸਿੱਖਾਂ ਦਾ ਇਤਿਹਾਸ ਹੈ। ਇਹ ਜਿਹੜਾ ਸਿੱਖ ਸੀ ਨਾ ਭਾਈ ਸਾਵਣ ਮੱਲ, ਇਹਨੂੰ ਗੁਰੂ ਅਮਰਦਾਸ ਜੀ ਨੇ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਘੱਲਿਆ ਪਹਾੜਾਂ ਵੱਲ, ਜਿੱਥੋਂ ਕਿ ਬਿਆਸ ਨਦੀ ਸ਼ੁਰੂ ਹੁੰਦੀ ਹੈ, ਉੱਥੋਂ ਉਸ ਇਲਾਕੇ ਵਿੱਚ। ਇਹ ਲੱਕੜਾਂ ਵੱਢ ਵੱਢ ਕੇ ਉਸੇ ਬਿਆਸਾ ਨਦੀ ਵਿੱਚ ਸੁੱਟ ਦਿੰਦਾ ਸੀ, ਅਤੇ ਅੱਗੋਂ ਗੋਇੰਦਵਾਲ ਵਿੱਚ ਉਹ ਲੱਕੜਾਂ ਕੱਢ ਲਈਆਂ ਜਾਂਦੀਆਂ ਸੀ। ਇਹਨੂੰ ਇੱਕ ਗੱਲ ਆਖੀ ਸੀ, ਤੂੰ ਆਪ 'ਤੇ ਤਰਿਆ ਹੈ, ਜਿੱਥੇ ਤੂੰ ਜਾ ਰਿਹਾ ਹੈ ਉੱਥੋਂ ਜਾ ਕੇ ਉਹਨਾਂ ਲੋਕਾਂ ਨੂੰ ਵੀ ਤਾਰਨਾ ਹੈ ਭਵ ਸਾਗਰ ਵਿੱਚੋਂ। ਕਿਵੇਂ ਤਾਰਨਾ ਹੈ? ਗੁਰੂ ਦਾ ਨਾਮ ਜਪਾਉਣਾ ਹੈ, ਗੁਰੂ ਦਾ ਉਪਦੇਸ਼ ਦੇਣਾ ਹੈ, ਗੁਰੂ ਦੀ ਸਿੱਖਿਆ ਦੇਣੀ ਹੈ। ਪਰ ਹਰ ਬੰਦੇ ਦੇ ਕੋਲ ਇਹ ਕਲਾ ਨਹੀਂ ਹੁੰਦੀ, ਇਹ ਤਾਂ ਜਿਸ ਨੂੰ ਗੁਰੂ ਕਲਾ ਦਿੰਦਾ ਹੈ, ਗੁਰੂ ਸ਼ਕਤੀ ਦੇਵੇ, ਗੁਰੂ ਬਲ ਦੇਵੇ, ਉਹ ਦੂਜਿਆਂ ਨੂੰ ਤਾਰਨ ਦੀ ਸਮਰੱਥਾ ਰੱਖਦਾ। ਜਿਵੇਂ ਮਲਾਹ ਹੁੰਦਾ ਹੈ ਨਾ, ਮਲਾਹ ਆਪ ਤਰਦਾ ਦੂਜਿਆਂ ਨੂੰ ਵੀ ਤਾਰ ਲੈਂਦਾ ਹੈ। ਨਹੀਂ ਤਾਂ ਬੰਦਾ ਆਪ ਵੀ ਨਹੀਂ ਤਰ ਸਕਦਾ, ਆਪ ਵੀ ਆਪਣੇ ਭਾਰ ਨਾਲ ਡੁੱਬ ਜਾਂਦਾ। ਪਰ ਜਿਹਨਾਂ ਕੋਲ ਕਲਾ ਹੁੰਦੀ ਹੈ, ਸ਼ਕਤੀ ਹੁੰਦੀ ਹੈ, ਉਹ ਆਪ ਤਰਦੇ ਨੇ, ਦੂਜਿਆਂ ਨੂੰ ਤਾਰਦੇ ਨੇ। ਪਰ ਕੌਣ? ਜਿਹਨਾਂ ਨੇ ਮਨ ਕਰਕੇ ਗੁਰੂ ਨੂੰ ਮੰਨਿਆ ਹੋਇਆ। ਤਰੇ ਤਾਰੇ ਗੁਰ ਸਿੱਖ, ਜੋ ਗੁਰੂ ਦੇ ਸਿੱਖ ਹਨ ਉਹ ਤਰਦੇ ਵੀ ਨੇ, ਤਾਰਦੇ ਵੀ ਨੇ। ਭਾਈ ਸਾਵਣ ਮੱਲ ਨੇ ਉੱਥੇ ਜਾ ਕੇ ਸਿੱਖੀ ਦਾ ਬੜਾ ਪ੍ਰਚਾਰ ਕੀਤਾ, ਸੇਵਾ ਵੀ ਕੀਤੀ ਲੱਕੜਾਂ ਦੀ ਵੱਢਣ ਦੀ, ਅਤੇ ਸਿੱਖੀ ਦਾ ਪ੍ਰਚਾਰ ਵੀ ਕੀਤਾ। ਆਪ ਤਰਿਆ ਸੀ, ਕਈਆਂ ਨੂੰ ਤਾਰਿਆ ਸੀ। ਹੌਲੀ ਹੌਲੀ ਕੀ ਹੋਇਆ, ਇਹ ਆਪਣੀ ਪੂਜਾ ਕਰਵਾਉਣ ਲੱਗ ਪਏ। ਬਾਬਾ ਸਾਵਣ ਮੱਲ ਆਪ ਹੀ ਗੁਰੂ ਬਣ ਕੇ ਬਹਿ ਗਿਆ। ਇਹ ਖਬਰਾਂ ਹੌਲੀ ਹੌਲੀ ਹੌਲੀ ਹੌਲੀ ਗੋਬਿੰਦਵਾਲ ਸਾਹਿਬ ਪੁੱਜਣ ਲੱਗ ਪਈਆਂ। ਗੁਰੂ ਅਮਰਦਾਸ ਮਹਾਰਾਜ ਜੀ ਤੱਕ ਇਹ ਖਬਰ ਪੁੱਜੀ ਗੋਬਿੰਦਵਾਲ ਸਤਿਗੁਰੂ, ਜਿਸ ਸਿੱਖ ਨੂੰ ਦੂਜਿਆਂ ਨੂੰ ਤਾਰਨ ਵਾਸਤੇ ਤੁਸੀਂ ਕਲਾ ਦੇ ਕੇ ਭੇਜਿਆ ਸੀ, ਉਹ ਤੇ ਆਪ ਗੁਰੂ ਬਣ ਕੇ ਬਹਿ ਗਿਆ ਹੈ, ਬਾਬਾ ਸਾਵਣ ਮੱਲ। ਇੱਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ ਦਾ ਨਾਮ ਹੀ ਬਾਬਾ ਸਾਵਣ ਮੱਲ ਹੈ, ਪਰ ਇਹ ਇੱਕ ਸਿੱਖ ਹੋਇਆ। ਇਹ ਤੀਜੇ ਗੁਰਦੇਵ ਗੁਰੂ ਅਮਰਦਾਸ ਵੇਲੇ ਦੇ ਸਿੱਖ ਦੀ ਗੱਲ ਹੈ। ਸਿੱਖ ਕਹਿਣ ਲੱਗੇ, ਗੁਰੂ ਅਮਰਦਾਸ, ਇਹਨੂੰ ਤੋਰਿਆ ਸੀ ਇਸ ਕਰਕੇ ਕਿ ਤੂੰ ਦੂਜਿਆਂ ਨੂੰ ਤਾਰਨਾ ਹੈ, ਤਾਂ ਹੀ ਤੁਸੀਂ ਇਹਨੂੰ ਕਲਾ ਦਿੱਤੀ ਸੀ, ਸ਼ਕਤੀ ਦਿੱਤੀ ਸੀ, ਬਲ ਦਿੱਤਾ ਸੀ, ਬੋਲਾਂ ਦੀ ਸਿੱਧੀ ਦਿੱਤੀ ਸੀ। ਕਿਉਂਕਿ ਜਿਹੜੇ ਮੰਜੀਦਾਰ ਥਾਪੇ ਜਾਂਦੇ ਸੀ ਨਾ, ਗੁਰੂ ਅਮਰਦਾਸ ਜੀ ਨੇ 22 ਮੰਜੀਆਂ 52 ਪੀੜ੍ਹੇ ਥਾਪੇ ਸਨ, ਉਹਨਾਂ ਨੂੰ ਇਕੱਲਾ ਅਹੁਦਾ ਅਤੇ ਰੁਤਬਾ ਦੇ ਕੇ ਥੋੜ੍ਹੀ ਨਿਵਾਜ ਦਿੱਤਾ ਸੀ, ਉਹਨਾਂ ਨੂੰ ਕਲਾ ਵੀ ਦਿੱਤੀ ਸੀ, ਸ਼ਕਤੀ ਵੀ ਦਿੱਤੀ ਸੀ, ਆਪਣਾ ਬਲ ਵੀ ਦਿੱਤਾ ਸੀ। ਗੁਰੂ ਸਾਹਿਬਾਨ ਜਿਨ੍ਹਾਂ ਸਿੱਖਾਂ ਨੂੰ ਕੁਝ ਦੇ ਕੇ ਨਿਵਾਜਦੇ ਸਨ, ਰੁਤਬੇ ਅਹੁਦੇ, ਭਾਈ ਬਹਿਲੋ, ਭਾਈ ਪਾਰੋ, ਇਹ ਤਾਦਕ ਸਿੱਖ ਬਹੁਤ ਸਾਰੇ ਸਿੱਖ ਨੇ, ਉਹਨਾਂ ਨੂੰ ਕੇਵਲ ਨਾਮ ਦੇ ਅਹੁਦੇ ਨਹੀਂ ਸੀ ਦਿੱਤੇ ਜਾਂਦੇ, ਉਹਨਾਂ ਦੇ ਅੰਦਰ ਗੁਣ ਵੀ ਭਰੇ ਜਾਂਦੇ ਸਨ। ਕਲਾ, ਸ਼ਕਤੀ, ਗੁਰੂ ਵਾਲੀਆਂ ਵਡਿਆਈਆਂ, ਉਹਨਾਂ ਦੇ ਅੰਦਰ ਬੋਲਾਂ ਦੀ ਸਿੱਧੀ, ਬਚਨਾਂ ਦੀ ਸਿੱਧੀ ਸੀ ਬਾਬਾ ਸਾਵਣ ਮੱਲ ਦੇ ਅੰਦਰ। ਪਰ ਗੁਰੂ ਅਮਰਦਾਸ ਜੀ ਨੂੰ ਜਦੋਂ ਪਤਾ ਲੱਗਾ ਇਹ ਤਾਂ ਆਪ ਹੀ ਬਣ ਗਿਆ ਹੈ, ਉਹਦੀ ਸਾਰੀ ਕਲਾ ਸ਼ਕਤੀ ਵਾਪਸ ਲੈ ਲਈ ਸੀ ਸਤਿਗੁਰੂ ਜੀ ਨੇ। ਫਿਰ ਉਹਨੂੰ ਆ ਕੇ ਗੁਰੂ ਦੇ ਚਰਨਾਂ 'ਤੇ ਪੈਣਾ ਪਿਆ, ਆਪਣੀ ਖਿਮਾ ਜਾਚਨਾ ਕਰਨੀ ਪਈ। ਕੋਈ ਮੰਨਦਾ ਹੈ ਉਹ ਆਪ ਵੀ ਤਰਦਾ ਹੈ, ਦੂਜਿਆਂ ਨੂੰ ਤਾਰਦਾ ਹੈ, ਉਹਨਾਂ ਵਿੱਚ ਇਹਨਾਂ ਸਿੱਖਾਂ ਦਾ ਨਾਮ ਹੈ। ਫਿਰਨਾ ਬਹਿਲੂ ਵਖਾਣੀਐ ਜੇਠਾ ਚੰਗਾ ਕੁੱਲ ਨਿਸਤਾਰੇ, ਇਹ ਕੁੱਲਾਂ ਨੂੰ ਤਾਰਨ ਵਾਲੇ ਸਿੱਖ ਹੋਏ ਨੇ। ਆਪ ਤਰ ਜਾਣਾ, ਆਪਣੀ ਕੁੱਲ ਨੂੰ ਤਾਰ ਦੇਣਾ। ਅੱਗੇ ਫਿਰ ਕਹਿੰਦੇ ਨੇ, ਵਿੱਸਾ ਗੋਪੀ ਤੁਲਸੀਆ ਭਾਰਦਵਾਜੀ ਸਨਮੁਖ ਸਾਰੇ, ਇੱਕ ਦਾ ਨਾਂ ਭਾਈ ਵਿੱਸਾ, ਇੱਕ ਦਾ ਨਾਂ ਭਾਈ ਗੋਪੀ, ਇੱਕ ਦਾ ਨਾਂ ਭਾਈ ਤੁਲਸੀਆ, ਇਹ ਭਾਰਦਵਾਜ ਸਨ। ਸਨਮੁਖ ਸਾਰੇ, ਇਹ ਸਾਰੇ ਗੁਰੂ ਦੇ ਸਨਮੁਖ ਰਹਿਣ ਵਾਲੇ ਸਨ, ਗੁਰੂ ਵੱਲ ਮੁੱਖ ਕਰਨ ਵਾਲੇ ਸਨ, ਪਿੱਠ ਕਰਨ ਵਾਲੇ ਨਹੀਂ ਸਨ, ਗੁਰੂ ਦੇ ਸਨਮੁਖ ਰਹਿਣ ਵਾਲੇ ਸਿੱਖਾਂ ਦਾ ਨਾਮ ਲਿਖਿਆ ਹੈ। ਵੱਡਾ ਭਗਤ ਹੈ ਭਾਈਅੜਾ ਗੋਇੰਦ ਘਈ ਗੁਰਦੁਆਰੇ, ਸਭ ਤੋਂ ਵੱਡਾ ਭਗਤ ਸੀ ਉਹਦਾ ਨਾਮ ਸੀ ਭਾਈ ਗੋਇੰਦ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸਮਕਾਲੀ ਉਸ ਵੇਲੇ ਦਾ ਸਿੱਖ ਸੀ, ਇਹਦਾ ਨਾਮ ਸੀ ਭਾਈ ਗੋਇੰਦ। ਉਂਝ ਇੱਕ ਗੋਇੰਦਾ ਖੱਤਰੀ ਹੋਇਆ ਜਿਹਨੇ ਗੋਇੰਦਵਾਲ ਵਸਾਉਣ ਵਾਸਤੇ ਜ਼ਮੀਨ ਦਿੱਤੀ ਸੀ, ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕੀਤੀ ਸੀ ਖਡੂਰ ਵਿੱਚ ਜਾ ਕੇ ਕਿ ਮੈਂ ਜ਼ਮੀਨ ਦਿੰਦਾ ਹਾਂ, ਬਿਆਸਾ ਨਦੀ ਦੇ ਅਸਥਾਨ 'ਤੇ ਬੜੀ ਰਮਣੀਕ ਹੈ, ਤੁਸੀਂ ਕਿਰਪਾ ਕਰਕੇ ਇੱਥੇ ਨਗਰ ਵਸਾ ਦਿਓ, ਪਿੰਡ ਵਸਾ ਦਿਓ। ਨੀਂਹ ਗੁਰੂ ਅੰਗਦ ਦੇਵ ਜੀ ਨੇ ਰੱਖੀ ਸੀ ਇਹਦੀ, ਪਰ ਇਹਨੂੰ ਬਾਅਦ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਸਾਇਆ ਸੀ ਜਦੋਂ ਗੁਰਿਆਈ ਲੈ ਲਈ ਸੀ, ਗੁਰਤਾ ਗੱਦੀ ਮਿਲ ਗਈ। ਇਹ ਗੋਇੰਦਾ ਖੱਤਰੀ ਹੋਰ ਹੋਇਆ, ਪਰ ਇਹ ਇੱਕ ਸਿੱਖ ਦਾ ਨਾਮ ਹੈ, ਨਾਮ ਇਹਦਾ ਗੋਇੰਦਾ ਹੈ, ਪਰ ਭਾਈ ਗੁਰਦਾਸ ਕਹਿੰਦੇ ਵੱਡਾ ਭਗਤ ਹੈ ਭਾਈ ਜਿਹੜਾ ਗੁਰੂ ਅਰਜਨ ਦੇਵ ਜੀ ਇਹਨੂੰ ਭਾਈ ਵੀ ਕਹਿੰਦੇ ਸਨ, ਆਪਣਾ ਭਰਾ ਵੀ ਕਹਿੰਦੇ ਸਨ ਭਾਈ ਜਿਹੜਾ। ਇਹ ਕੀ ਸੀ? ਗੁਰੂ ਦੇ ਦੁਆਰੇ 'ਤੇ ਰਹਿਣ ਵਾਲਾ, ਗੁਰੂ ਵੱਲ ਮੁੱਖ ਕਰਨ ਵਾਲਾ ਵੱਡਾ ਭਗਤ। ਜਿਵੇਂ ਕਿਤੇ ਕਿਤੇ ਭਗਤਾਂ ਦੇ ਨਾਮ ਦੇ ਨਾਲ ਆਉਂਦਾ ਹੈ ਵੱਡਾ ਭਗਤ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਜਿਵੇਂ ਕਿਸੇ ਦੀ ਕਮਾਈ ਵੱਡੀ ਹੁੰਦੀ ਹੈ ਉਹਨੂੰ ਫਿਰ ਵੱਡਾ ਭਗਤ ਆਖਿਆ ਜਾਂਦਾ। ਜਨਕ ਦੀ ਕਮਾਈ ਬਹੁਤ ਵੱਡੀ ਹੋਏਗੀ ਤਾਂ ਤੇ ਭਾਈ ਗੁਰਦਾਸ ਜੀ ਨੇ ਲਿਖਿਆ ਇਹ ਵੱਡਾ ਭਗਤ ਸੀ। ਰਾਜੇ ਰਾਣੀਆਂ ਮਹਿਲਾਂ ਵਿੱਚ ਰਹਿ ਕੇ ਭਗਤੀ ਕਰਨਾ ਇਹ ਵੱਡੀ ਭਗਤੀ ਦੀ ਗੱਲ ਹੈ। ਇਹਨਾਂ ਵਿੱਚ ਇਹ ਸਿੱਖ ਹੈ ਭਾਈ ਗੋਇੰਦਾ, ਇਹ ਗੁਰੂ ਅਰਜਨ ਦੇਵ ਜੀ ਦੇ ਦਰ ਦਾ ਇੱਕ ਵੱਡਾ ਭਗਤ ਹੋ ਨਿਬੜਿਆ ਹੈ, ਭਾਈ ਗੁਰਦਾਸ ਕਹਿੰਦੇ ਨੇ। ਵੱਡਾ ਭਗਤ ਇਸ ਕਰਕੇ ਕਿ ਉਹਦੀ ਕਮਾਈ ਵੱਡੀ, ਉਹਦੀ ਭਗਤੀ ਵੱਡੀ। ਜਿਵੇਂ ਸਿੱਧਾਂ ਨੇ ਗੁਰੂ ਨਾਨਕ ਮਹਾਰਾਜ ਜੀ ਨੂੰ ਆਖਿਆ ਸੀ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਬਚਨ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਾਹਮਣੇ ਬਹਿ ਕੇ ਉਦੋਂ ਉਚਾਰਿਆ ਜਦੋਂ ਇਹਨਾਂ ਦੀਆਂ ਆਪਣੀਆਂ ਸ਼ਕਤੀਆਂ ਫੇਲ ਹੋ ਗਈਆਂ। ਪਹਿਲਾਂ ਇਹ ਆਪਣੀਆਂ ਸ਼ਕਤੀਆਂ ਵਿਖਾਉਂਦੇ ਰਹੇ, ਆਪਣੀ ਤਾਕਤ। ਸਿੱਧਾਂ ਦੀ ਗੱਲ ਹੈ, ਯੋਗੀਆਂ ਦੀ ਗੱਲ ਹੈ। ਉਂਝ ਜਪਜੀ ਸਾਹਿਬ ਦੇ ਅੰਦਰ ਚਾਰ ਪੌੜੀਆਂ ਨੇ ਜਿਹੜੀਆਂ ਸਿੱਧੀਆਂ ਯੋਗੀਆਂ ਨੂੰ ਸੰਬੋਧਨ ਕਰਦੀਆਂ ਨੇ, ਖਾਸ ਕਰਕੇ ਆਪ ਨਾਥ ਨਾਥੀ ਸਾਹਿਬ ਜਾ ਕੇ ਰਿੱਧ ਸਿਧਾਵਰਾਂ ਸਾਧ ਮੁੰਦਾ ਸੰਤੋਖ ਇਤਾਦਕ ਜਿਹੜੀਆਂ ਇਹ ਸਿੱਧੀਆਂ ਯੋਗੀ ਨਾਲ ਸੰਬੰਧ ਨੇ ਇਹਨਾਂ ਦਾ, ਭਾਵੇਂ ਸਾਡਾ ਵੀ ਮਾਰਗ ਦਰਸ਼ਨ ਕਰਦੀਆਂ ਨੇ। ਇਹਨਾਂ ਨੇ ਆਪਦੀ ਕਲਾ ਵਿਖਾਈ, ਆਪਣੀ ਸ਼ਕਤੀ ਦਿਖਾਈ, ਆਪਣਾ ਜਪ ਵਿਖਾਇਆ, ਆਪਣਾ ਤਪ ਦਿਖਾਇਆ, ਆਪਣਾ ਤਿਆਗ ਦਿਖਾਇਆ, ਸਾਰਾ ਕੁਝ ਦਿਖਾਇਆ। ਲੇਕਿਨ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਇਹਨਾਂ ਦਾ ਜਪ ਤਪ ਕਾਲ ਕਮਾਈ ਤਿਆਗ ਸਾਰਾ ਛੋਟਾ ਪੈ ਗਿਆ, ਬਹੁਤ ਛੋਟਾ ਰਹਿ ਗਿਆ। ਇਹ ਗੱਲ ਹੈ ਨਾਨਕ ਮਤੇ ਦੇ ਅਸਥਾਨ ਦੀ, ਜਿਹਨੂੰ ਸਿੱਧ ਮਤਾ ਕਹਿੰਦੇ ਸੀ ਜਾਂ ਗੋਰਖ ਮਤਾ ਕਹਿੰਦੇ। ਇਹ ਉੱਥੋਂ ਦੀ ਘਟਨਾ ਹੈ, ਇਹ ਉੱਥੋਂ ਦਾ ਇਤਿਹਾਸ ਹੈ। ਬਹੁਤ ਕੁਝ ਇਹਨਾਂ ਨੇ ਗੁਰੂ ਨਾਨਕ ਮਹਾਰਾਜ ਜੀ ਨੂੰ ਦਿਖਾਇਆ, ਪਰ ਗੁਰੂ ਨਾਨਕ ਮਹਾਰਾਜ ਜੀ ਦੇ ਇੱਕ ਬੋਲ ਦੇ ਸਾਹਮਣੇ ਇਹਨਾਂ ਦਾ ਸਾਰਾ ਕੁਝ ਹਵਾ ਵਾਂਗੂ ਉੱਡ ਗਿਆ। ਫਿਰ ਇਹਨਾਂ ਨੂੰ ਕਹਿਣਾ ਪਿਆ ਸੀ ਕਿ ਅਸੀਂ ਰਾਜ ਭਾਗ ਅਤੇ ਮਹਿਲ ਛੱਡ ਕੇ ਆਏ ਹਾਂ, ਇੰਨਾ ਤਿਆਗ ਕਰਕੇ ਆਏ ਹਾਂ, ਇੰਨਾ ਕੁਝ ਕੀਤਾ, ਪਰ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਸਤਯੁਗ ਵਿੱਚ ਜੋਤ ਜਗਾਉਣੀ, ਦੁਆਪਰ ਵਿੱਚ ਨਾਮ ਦੀ ਜੋਤ ਜਗਾਉਣੀ, ਭਗਤੀ ਕਰਨੀ, ਇਹ ਕੋਈ ਵੱਡੀ ਗੱਲ ਨਹੀਂ ਹੈ ਪਹਿਲੇ ਯੁੱਗਾਂ ਵਿੱਚ। ਕਲਯੁਗ ਦੇ ਅੰਦਰ ਸੰਸਾਰ ਵਿੱਚ ਰਹਿ ਕੇ ਨਾਮ ਦੀ ਜੋਤ ਜਗਾਉਣੀ ਬਹੁਤ ਔਖੀ ਹੈ। ਜਿਵੇਂ ਕੋਈ ਦੀਵਾ ਜਗਾਉਣਾ ਹੋਵੇ ਨਾ, ਦੀਵਾ ਤਾਂ ਆਮ ਬੰਦਾ ਹੀ ਜਗਾ ਲੈਂਦਾ ਹੈ, ਦੀਵਾ ਚਾਨਣ ਹੋ ਜਾਏਗਾ। ਜੇ ਤੇਜ਼ ਹਨੇਰੀ ਚੱਲਦੀ ਹੋਵੇ, ਮੀਂਹ ਪੈਂਦਾ ਹੋਵੇ, ਝੱਖੜ ਹੋਵੇ ਅਤੇ ਉੱਥੇ ਦੀਵਾ ਜਗਾਉਣਾ ਹੋਵੇ, ਫਿਰ ਤਾਂ ਕੋਈ ਵੀ ਨਹੀਂ ਜਗਾ ਸਕਦਾ। ਕਲਯੁੱਗ ਦੀ ਹਨੇਰੀ ਦੇ ਵਿੱਚ, ਕਲਯੁੱਗ ਦਾ ਮੀਂਹ ਝੱਖੜ ਝੁੱਲ ਰਿਹਾ ਸੀ, ਉੱਥੇ ਗੁਰੂ ਨਾਨਕ ਮਹਾਰਾਜ ਜੀ ਨੇ ਨਾਮ ਦਾ ਦੀਵਾ ਜਗਾਇਆ ਹੈ, ਕਲਯੁੱਗ ਅੰਦਰ ਜੋਤ ਜਗਾਈ। ਇਹ ਭਗਤੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭਗਤੀ ਸੀ, ਤਪਾਂ ਸਿਰ ਤਪ ਸੀ। ਐਵੇਂ ਥੋੜ੍ਹਾ ਗੁਰੂ ਨਾਨਕ ਮਹਾਰਾਜ ਜੀ ਨੇ ਕਹਿ ਦਿੱਤਾ, ਕੋਈ ਤੇਰੇ ਨਾਮ ਦਾ ਆਰਾਧਨ ਕਰੇਗਾ ਉਹ ਸ਼ਿਵਜੀ ਵਾਲੀ ਅਵਸਥਾ ਨੂੰ ਪ੍ਰਾਪਤ ਹੋ ਜਾਏਗਾ, ਉਹਨੂੰ ਬਰਮਾ ਵਾਲੀ ਅਵਸਥਾ ਮਿਲ ਜਾਏਗੀ। ਇਹ ਕੇਵਲ ਅਤਕਥਨੀ ਥੋੜ੍ਹੀ ਹੈ, ਇਹ ਕਿਸੇ ਕਵੀ ਦੇ ਲਿਖੇ ਹੋਏ ਬੰਦ ਥੋੜ੍ਹੀ ਹਨ ਕਿ ਜਿਵੇਂ ਕਵੀ ਕਲਪਨਾ ਕਰਦਾ ਹੈ ਅਤੇ ਲਿਖ ਦਿੰਦਾ ਹੈ, ਜ਼ਰੂਰੀ ਥੋੜ੍ਹੀ ਉਹਦੇ ਵਿੱਚ ਸੱਚ ਹੋਏਗਾ। ਇਹ ਹਕੀਕੀ ਗੱਲਾਂ ਨੇ, ਇਹ ਸੱਚੀਆਂ ਗੱਲਾਂ ਨੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ। ਰੱਬ ਨੂੰ ਸੁਣਨ ਕਰਕੇ ਸਿੱਧ ਬਣ ਜਾਈਦਾ ਹੈ, ਪੀਰ ਬਣ ਜਾਈਦਾ ਹੈ। ਸੁਰਨਾਥ ਦਾ ਭਾਵ ਹੈ ਦੇਵਤਿਆਂ ਦੇ ਵੱਡੇ ਦੇਵਤੇ ਇੰਦਰ ਵਰਗੀ ਅਵਸਥਾ ਮਿਲ ਜਾਂਦੀ ਹੈ। ਈਸ਼ਰ ਵਰਮਾ ਇੰਦ ਵੀ ਆਪਾਂ ਪੜ੍ਹਦੇ ਹਾਂ, ਇਹ ਅਵਸਥਾ ਕਿਹਨੂੰ ਮਿਲਦੀ ਹੈ? ਸੁਣ ਕਰਕੇ, ਜਿਸ ਨੇ ਮਨ ਚਿੱਤ ਇਕਾਗਰ ਹੋ ਕੇ ਗੁਰੂ ਦੇ ਮੁੱਖ ਵਿੱਚੋਂ ਨਿਕਲੇ ਹੋਏ ਬੋਲਾਂ ਨੂੰ ਸੁਣਿਆ ਹੈ, ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁੱਖ ਸਲਾਹਣ ਮੰਦ, ਸੁਣਿਆ ਯੋਗ ਜੁਗਤ ਤਨ ਭੇਦ, ਸੁਣਿਆ ਸ਼ਾਸਤ ਸਿਮਰਤ ਵੇਦ। ਸਿਮਰਤੀਆਂ ਸ਼ਸਤਰਾਂ ਦਾ ਗਿਆਨ ਆ ਜਾਂਦਾ ਹੈ ਗੁਰੂ ਦੇ ਬੋਲ ਸੁਣ ਕੇ। ਇਹ ਸਿੱਖ ਕੌਣ ਸਨ? ਵੱਡਾ ਭਗਤ ਹੈ ਭਾਈ ਗੋਇੰਦਾ, ਗੁਰੂ ਦੇ ਦੁਆਰੇ 'ਤੇ ਰਹਿਣ ਵਾਲਾ ਸੀ, ਗੁਰੂ ਦੇ ਦਰ ਦਾ ਸਿੱਖ ਸੀ, ਗੁਰੂ ਦੀ ਹਜ਼ੂਰੀ ਵਿੱਚ ਰਹਿਣ ਵਾਲਾ ਸੀ, ਸਤਿਗੁਰ ਪੂਰੇ ਪਾਰ ਉਤਾਰੇ। ਅੱਗੋਂ ਗੁਰੂ ਵੀ ਪੂਰਾ ਸੀ, ਗੁਰੂ ਵਿੱਚ ਵੀ ਕੋਈ ਕਮੀ ਨਹੀਂ ਸੀ। ਭਾਈ ਗੁਰਦਾਸ ਕਹਿੰਦੇ ਨੇ, ਜੇ ਇਹ ਸਿੱਖ ਪੂਰੀ ਕਰਨੀ ਵਾਲੇ, ਬੰਦਗੀ ਵਾਲੇ, ਕਮਾਈ ਵਾਲੇ ਸਨ, ਤੇ ਅੱਗੇ ਜੋ ਗੁਰੂ ਹੈ ਉਹ ਗੁਰੂ ਵੀ ਪੂਰਾ ਹੀ ਹੈ। ਗੁਰੂ ਵੀ ਜਾਹਰ ਪੀਰ ਹੈ, ਜਾਹਰ ਪੀਰ ਜਗਤ ਗੁਰ ਬਾਬਾ ਜਿਵੇਂ ਆਖਿਆ ਨਾ ਭਾਈ ਗੁਰਦਾਸ ਜੀ ਨੇ, ਪੀਰਾਂ ਵਿੱਚੋਂ ਸਭ ਤੋਂ ਵੱਡਾ ਪੀਰ, ਪ੍ਰਤੱਖ ਪੀਰ, ਜਾਹਰ ਪੀਰ ਗੁਰੂ ਨਾਨਕ ਦੇਵ ਜੀ ਮਹਾਰਾਜ। ਕੋਈ ਕਮੀ ਨਹੀਂ, ਪੂਰਾ ਗੁਰੂ। ਸਤਿਗੁਰੂ ਵੀ ਪੂਰਾ ਗੁਰੂ ਹੈ, ਅਤੇ ਇਹ ਸਿੱਖ ਵੀ ਫਿਰ ਪੂਰੇ ਸਿੱਖ ਬਣ ਗਏ, ਭਗਤ ਬਣ ਗਏ, ਕਮਾਈ ਵਾਲੇ ਬਣ ਗਏ, ਪਾਰ ਉਤਾਰੇ। ਗੁਰੂ ਨੇ ਖਿੰਨ ਮਾਤਰ ਸਮੇਂ ਵਿੱਚ ਹੀ ਇਹਨਾਂ ਨੂੰ ਭਵ ਸਾਗਰ ਤੋਂ ਪਾਰ ਕਰ ਦਿੱਤਾ। ਕਈ ਜਨਮਾਂ ਦੇ ਤਪ ਕਰਨ ਵਾਸਤੇ ਨਹੀਂ ਆਖਿਆ ਗੁਰੂ ਨਾਨਕ ਮਹਾਰਾਜ ਜੀ ਨੇ ਕਿ ਕਈ ਜਨਮ ਤਪ ਕਰਨਾ ਪਵੇਗਾ, ਕਈ ਜਨਮ ਧੂਣੀਆਂ ਤਪਾਉਣੀਆਂ ਪੈਣਗੀਆਂ, ਐਸਾ ਕੁਝ ਨਹੀਂ ਕਿਹਾ ਗੁਰੂ ਨਾਨਕ ਮਹਾਰਾਜ ਜੀ ਨੇ। ਕਈ ਜਨਮ ਤਿਆਗ ਕਰਨਾ ਪਏਗਾ, ਬ੍ਰਹਮਚਰਿਆ ਰੱਖਣਾ ਪਏਗਾ, ਜੰਗਲ ਵਿੱਚ ਜਾਣਾ ਪਏਗਾ, ਇਸ ਤਰ੍ਹਾਂ ਦਾ ਉਪਦੇਸ਼ ਗੁਰੂ ਨਾਨਕ ਮਹਾਰਾਜ ਜੀ ਨੇ ਨਹੀਂ ਦਿੱਤਾ, ਸਾਧ ਸੰਗਤ ਦਿੱਤੀ ਹੈ, ਜਿਹਨੂੰ ਸੱਚਖੰਡ ਦਾ ਨਾਮ ਦੇਣਾ ਦਿੱਤਾ ਗਿਆ ਬਾਣੀ ਦੇ ਰਾਹੀਂ। ਇੱਕ ਘੜੀ, ਅੱਧੀ ਘੜੀ, ਅੱਧੀ ਤੋਂ ਅੱਧੀ ਘੜੀ ਵਿੱਚ ਵੀ ਇਹ ਲਾਭ ਮਿਲਦਾ ਹੈ, ਪ੍ਰਾਪਤੀ ਹੁੰਦੀ ਹੈ। ਇੱਕ ਘੜੀ ਪੜ੍ਹਦੇ ਹਾਂ ਨਾ, ਆਧੀ ਘੜੀ, ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੀ, ਜੋ ਕਿ 900 ਲਾਭ। ਸਤਿਗੁਰੂ ਨੇ ਬਾਣੀ ਵਿੱਚ ਇਹ ਗੱਲ 'ਤੇ ਮੋਹਰ ਲਾਈ ਹੈ ਕਿ ਜੇ ਗੁਰੂ ਦੀ ਨਦਰ ਹੋ ਜਾਏ ਤਾਂ ਬਹੁਤਾ ਸਮਾਂ ਨਹੀਂ ਲੱਗਦਾ, ਰੰਚਕ ਮਾਤਰ ਸਮੇਂ ਵਿੱਚ ਹੀ ਭਾਵ ਸਾਗਰ ਤੋਂ ਪਾਰ ਹੋ ਜਾਈਦਾ। ਖਿੰਨ ਦੇ ਵਿੱਚ ਹੀ ਗੁਰੂ ਨਦਰ ਕਰਕੇ ਤਾਰ ਦਿੰਦਾ। ਇੱਕ ਖਿੰਨ ਕਿੰਨਾ ਕੁ ਹੁੰਦਾ? ਸਮੇਂ ਦੀ ਵੰਡ ਵਿੱਚ ਸਭ ਤੋਂ ਛੋਟੇ ਸਮੇਂ ਦਾ ਨਾਮ ਹੈ ਖਿੰਨ। ਉਂਝ ਆਪਾਂ ਪੜ੍ਹਦੇ ਹਾਂ ਨਾ, ਕਿਨਕਾ ਇੱਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ, ਕਾਂਖੀ ਇੱਕੈ ਦਰਸ਼ ਤੁਹਾਰੋ। ਕਾਂਖੀ ਦਾ ਭਾਵ ਹੈ ਅੰਦਰ ਖਿੱਚ ਹੋਵੇ, ਭਾਵਨਾ ਹੋਵੇ, ਉਹਨੂੰ ਕਹਿੰਦੇ ਕਾਂਖੀ। ਜਿੰਨੀ ਦੇਰ ਅੰਦਰ ਕਾਂਖੀ ਨਹੀਂ ਹੈ, ਅੰਦਰ ਖਿੱਚ ਨਹੀਂ ਹੈ, ਜਿਵੇਂ ਰੇਤ ਦੇ ਤਪਦੇ ਹੋਏ ਟਿੱਬਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਅੰਦਰ ਪਾਣੀ ਦੀ, ਮੀਂਹ ਦੀ ਬੜੀ ਤਾਂਗ ਹੁੰਦੀ ਹੈ, ਬਹੁਤ ਖਿੱਚ ਹੁੰਦੀ ਹੈ, ਮੀਂਹ ਪਵੇ, ਵਰਖਾ ਹੋਵੇ। ਰੇਤ ਦੇ ਮਾਰੂਥਲ ਦੇ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕ ਮੀਂਹ ਦੀ ਉਡੀਕ ਬੜੀ ਬੇਸਬਰੀ ਦੇ ਨਾਲ ਕਰਦੇ ਨੇ, ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਜੋ ਨਿਰਵਾਹ ਹੈ ਉਹ ਪਾਣੀ ਦੀਆਂ ਬੂੰਦਾਂ ਨੇ, ਵਰਖਾ, ਕਿਉਂਕਿ ਉੱਥੇ ਜ਼ਮੀਨ ਵਿੱਚ ਪਾਣੀ ਹੈ ਨਹੀਂ, ਨਾ ਖੂਹ ਦੇ ਨਾਲ ਪਾਣੀ ਕੱਢਿਆ ਜਾ ਸਕਦਾ, ਨਾ ਕੋਈ ਉੱਥੇ ਨਦੀ ਹੈ, ਨਾ ਕੋਈ ਉੱਥੇ ਦਰਿਆ ਹੈ। ਮਾਰੂਥਲ ਵਿੱਚ, ਮਾਰੂਥਲ ਦੇ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੱਕੋ ਹੀ ਆਸਰਾ ਹੈ, ਇੱਕੋ ਹੀ ਸਹਾਰਾ ਹੈ, ਕਦੋਂ ਮੀਂਹ ਆਏਗਾ, ਕਦੋਂ ਬੱਦਲ ਆਉਣਗੇ, ਕਦੋਂ ਵਰਖਾ ਹੋਏਗੀ। ਉਹਨਾਂ ਨੂੰ ਹੋਰ ਕਿਸੇ ਪਾਣੀ ਦਾ ਸਹਾਰਾ ਨਹੀਂ, ਜਿਸ ਤਰ੍ਹਾਂ ਚਾਤਰਕ ਨੂੰ ਕਿਸੇ ਪਾਣੀ ਦਾ ਕੋਈ ਸਹਾਰਾ ਨਹੀਂ ਹੈ। ਪੰਛੀ ਬਹੁਤ ਨੇ, ਉਹਨਾਂ ਵਿੱਚੋਂ ਇੱਕੋ ਇੱਕ ਪੰਛੀ ਹੈ ਜਿਹਦੀ ਪਿਆਸ ਮੀਂਹ ਪੈਣ ਕਰਕੇ ਬੁੱਝਦੀ ਹੈ, ਨਾ ਤੇ ਕਿਸੇ ਪਹਾੜ ਤੋਂ ਆਉਣ ਵਾਲੇ ਝਰਨੇ ਦੇ ਪਾਣੀ ਨਾਲ ਉਹਦੀ ਪਿਆਸ ਦੂਰ ਹੁੰਦੀ ਹੈ। ਬਾਕੀ ਦੇ ਪੰਛੀ ਤੇ ਨਦੀਆਂ ਨਾਲਿਆਂ ਟੋਭਿਆਂ ਦਾ ਪਾਣੀ ਪੀ ਕੇ ਆਪਣੀ ਤ੍ਰਿਪਤੀ ਕਰ ਲੈਂਦੇ ਨੇ, ਪਿਆਸ ਬੁਝਾ ਲੈਂਦੇ ਨੇ। ਚਾਤਰਕ ਬਬੀਹਾ ਬਾਣੀ ਕਹਿੰਦੀ ਇੱਕੋ ਇੱਕ ਪੰਛੀ ਹੈ, ਕੋਈ ਨਦੀ ਦਾ ਪਾਣੀ, ਕਿਸੇ ਖੂਹ ਦਾ ਪਾਣੀ, ਕਿਸੇ ਝਰਨੇ ਦਾ ਪਾਣੀ ਇਹਦਾ ਸਾਥ ਨਹੀਂ ਦਿੰਦਾ। ਇਹਦਾ ਸਾਥ ਤੇ ਮੀਂਹ ਦੀ ਵਰਖਾ ਦੇ ਸਮੇਂ ਪਈਆਂ ਹੋਈਆਂ ਬੂੰਦਾਂ ਉਹਦੇ ਨਾਲੇ ਦੀ ਪਿਆਸ ਮਿਟਦੀ ਹੈ। ਜਿਨ੍ਹਾਂ ਗੁਰੂ ਕੇ ਸਿੱਖਾਂ ਦਾ ਵਾਰ ਵਾਰ ਇੱਥੇ ਜ਼ਿਕਰ ਕੀਤਾ ਜਾ ਰਿਹਾ ਹੈ, ਇਹ ਬਬੀਹੇ ਵਰਗੇ ਸਿੱਖ ਸਨ, ਚਾਤਰਕ ਵਰਗੀ ਇਹਨਾਂ ਦੀ ਬਿਰਤੀ ਸੀ। ਇਹ ਗੁਰੂ ਦੇ ਨਾਮ ਦੇ ਜਲ ਤੋਂ ਬਿਨਾਂ ਇੱਕ ਪਲ ਵੀ ਨਹੀਂ ਸਨ ਰਹਿ ਸਕਦੇ। ਜਿਵੇਂ ਬਾਣੀ ਵਿੱਚ ਬੋਲ ਆਉਂਦਾ ਹੈ, ਮਾਧੋ ਜਲ ਕੀ ਪਿਆਸ ਨਾ ਜਾਈ, ਪਾਣੀ ਦੀ ਪਿਆਸ ਜਾਂਦੀ ਨਹੀਂ। ਜਲ ਮੈਂ ਅਗਨ ਉੱਠੀ ਅਧਿਕਾਏ, ਜਿਵੇਂ ਜਿਵੇਂ ਅਸੀਂ ਪਾਣੀ ਪੀਂਦੇ ਹਾਂ ਪਿਆਸ ਉਵੇਂ ਵੱਧਦੀ ਹੈ। ਉਂਝ ਤਾਂ ਪਾਣੀ ਪੀਣ ਕਰਕੇ ਪਿਆਸ ਖਤਮ ਹੋ ਜਾਂਦੀ ਹੈ, ਘੱਟ ਜਾਂਦੀ ਹੈ, ਪਿਆਸ ਮੁੱਕ ਜਾਂਦੀ ਹੈ। ਫਿਰ ਇਹ ਕਿਹੜਾ ਪਾਣੀ ਹੈ, ਇਹ ਕਿਹੜਾ ਜਲ ਹੈ ਜਿਸ ਜਲ ਕਰਕੇ, ਜਿਸ ਪਾਣੀ ਕਰਕੇ ਪਿਆਸ ਵੱਧਦੀ ਜਾਂਦੀ ਹੈ, ਉਹ ਹੈ ਨਾਮ ਦਾ ਜਲ। ਮਾਧੋ ਜਲ ਕੀ ਪਿਆਸ, ਇਹ ਨਾਮ ਦੇ ਜਲ ਦੀ ਗੱਲ ਹੈ। ਇਹਨਾਂ ਸਿੱਖਾਂ ਦੇ ਅੰਦਰ ਨਾਮ ਦੇ ਜਲ ਦੀ ਤਾਂਗ ਸੀ। ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫੁਰਮਾਨ ਹੋਆ, ਵਰਸੋ ਕਿਰਪਾ ਧਾਰ। ਬਾਣੀ ਜਗਿਆਸੂ ਨੂੰ ਬਬੀਹਾ ਬਣਨ ਵਾਸਤੇ ਉਪਦੇਸ਼ ਕਰਦੀ ਹੈ, ਤੂੰ ਬਬੀਹਾ ਬਣ ਅਤੇ ਗੁਰੂ ਮੇਘ ਬਣ ਕੇ ਵਰਖਾ ਜ਼ਰੂਰ ਕਰੇਗਾ। ਸੋ ਅੱਜ ਦੀ ਜੋ ਪੌੜੀ ਹੈ, ਇਹਦੇ ਵਿੱਚ ਜਿਨ੍ਹਾਂ ਜਿਨ੍ਹਾਂ ਸਿੱਖਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕਰਨਾ ਕੀਤਾ, ਇਹਨਾਂ ਸਾਰਿਆਂ ਦੇ ਅੰਦਰ ਗੁਰੂ ਦੇ ਨਾਮ ਦੀ ਪਿਆਸ ਸੀ, ਗੁਰੂ ਦੇ ਦੀਦਾਰਿਆਂ ਦੀ ਪਿਆਸ ਸੀ, ਗੁਰੂ ਦੇ ਉਪਦੇਸ਼ ਦੀ ਪਿਆਸ ਸੀ। ਸੋ ਸਤਿਗੁਰੂ ਕਹਿੰਦੇ ਨੇ, ਤੂੰ ਆਪਣੇ ਆਪ ਨੂੰ ਬਬੀਹਾ ਬਣਾ, ਆਪਣੇ ਆਪ ਦੇ ਅੰਦਰ ਪਿਆਸ ਪੈਦਾ ਕਰ। ਜਦੋਂ ਤੇਰੇ ਅੰਦਰ ਪਿਆਸ ਪੈਦਾ ਹੋਏਗੀ, ਗੁਰੂ ਕਿਰਪਾ ਕਰਕੇ ਨਾਮ ਦੇ ਜਲ ਦੀ ਵਰਖਾ ਕਰ ਦੇਵੇਗਾ, ਸਤਿਗੁਰੂ ਜੀ ਕਿਰਪਾ ਕਰਨ। ਬਹੁਤ ਸਾਰੀਆਂ ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨਾ ਜੀ, ਮੇਰਾ ਸਮਾਂ ਸਮਾਪਤ ਹੋਇਆ ਹੈ। ਮੇਰੇ ਤੋਂ ਬਾਅਦ ਸਿੱਖ ਪੰਥ ਦੇ ਮਹਾਨ ਢਾਡੀ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ, ਉਹ ਆਪ ਜੀ ਨੂੰ ਗੁਰੂ ਇਤਿਹਾਸ ਔਰ ਢਾਡੀ ਵਾਰਾਂ ਦੇ ਰਾਹੀਂ ਨਿਹਾਲ ਕਰਨਗੇ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨੀ। ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ, ਜੋ ਕਿ ਗੁਰਮਤ ਵਿਚਾਰਾਂ ਦੀ ਸਾਂਝ ਪਾ ਰਹੇ ਸਨ। ਆਓ, ਸਮਾਂ ਹੈ ਢਾਡੀ ਵਾਰਾਂ ਦਾ। ਢਾਡੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਉਹਨਾਂ ਦੇ ਜਥੇ ਤੋਂ ਗੁਰ ਇਤਿਹਾਸ ਸਰਵਣ ਕਰਦੇ ਹਾਂ। ਉਪਰੰਤ ਪਰਿਵਾਰਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਬੇਨਤੀ ਹੋਵੇਗੀ। ਸੋ ਆਓ, ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਉਹਨਾਂ ਦਾ ਢਾਡੀ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਜਪ ਮਨ ਸਤਨਾਮ ਸਦਾ ਸਤਨਾਮ ਹਾਲਤ ਪਾਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹਰ ਪੁਰਖ ਨਿਰੰਜਣਾ ਜੈ ਹਰ ਸਿਮਰਨ ਭਇਆ ਤੇ ਅਪਾਧ ਗਤ ਕਿੰਨੀ ਵਡਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਧਰਨਾ ਜਿੱਥੇ ਅੰਮ੍ਰਿਤ ਨਾਮ ਜੀ ਨਾਲ ਹੋਏ ਵਰਖਾ ਸੁੱਕੇ ਸੜੇ ਜੰਗਲ ਬੀਆ ਬਾਣ ਰਹਿੰਦੇ ਪਾਣੀ ਮੁੱਕ ਜੇ ਜਿਹੜੇ ਤਲਾਬ ਵਿੱਚੋਂ ਨਾ ਮੱਛੀਆਂ ਵਿੱਚ ਨਾ ਪ੍ਰਾਣ ਰਹਿੰਦੇ ਜਿੱਥੇ ਰੁੱਤ ਬਸੰਤ ਨਾ ਪਾਏ ਫੇਰਾ ਨਾ ਹੀ ਗੁੱਲ ਨਾ ਗੁੱਲ ਸਤਾਲ ਰਹਿੰਦੇ ਜਿਹੜੇ ਨਾਮ ਨਹੀਂ ਜਪਦੇ ਖਾਲਸਾ ਜੀ ਉਹ ਤਾਂ ਜੀਵ ਦੇ ਮੋਇਆਂ ਸਮਾਨ ਰਹਿੰਦੇ ਕਰਿਆ ਕਰ ਤੂੰ ਬੰਦਗੀ ਬੰਦਿਆ ਤੇ ਪੜਿਆ ਕਰ ਗੁਰਬਾਣੀ ਕਰਿਆ ਕਰ ਤੂੰ ਬੰਦਗੀ ਬੰਦਿਆ ਪੜਿਆ ਕਰ ਗੁਰਬਾਣੀ ਜਨਮ ਅਮੋਲਕ ਸਫਲਾ ਹੋਜੂ ਇਹ ਰਤਨਾਂ ਦੀ ਖਾਣੀ ਬੜੀ ਕਧਾਰੀ ਕੌਡੇ ਵਰਗੇ ਤਰ ਗਏ ਕਈ ਪੁਰਾਣੀ ਭਾਈ ਲਾਲੋ ਵਰਗਿਆਂ ਨੇ ਸੀ ਰੱਬ ਦੀ ਰਮਜ ਪਛਾਣੀ ਅਜੀਤਵਾਲ ਦੇ ਪਾਰਸ ਤੇਰੀ ਦੋ ਦਿਨ ਦੀ ਜਿੰਦ ਗਾਨੀ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਕੋਈ ਵੀ ਰਸਨਾ ਬਾਂਝੀ ਨਾ ਰਹੇ ਫਤਿਹ ਜ਼ਰੂਰ ਬੁਲਾਇਆ ਕਰੋ ਫਤਿਹ ਚੜ੍ਹਦੀ ਕਲਾ ਦਾ ਪ੍ਰਤੀਕ ਆ ਫਤਿਹ ਸਾਡਾ ਸਿਮਰਨ ਹੈ ਫਤਿਹ ਸਾਡੀ ਜਿੱਤ ਦੀ ਨਿਸ਼ਾਨੀ ਹੈ ਮੇਰੇ ਬਾਜਾਂ ਵਾਲੇ ਪਾਤਸ਼ਾਹ ਨੇ ਸਾਡੀ ਝੋਲੀ 'ਚ ਬੜੀਆਂ ਕੁਰਬਾਨੀਆਂ ਤੋਂ ਬਾਅਦ ਇਹ ਫਤਿਹ ਪਾਈ ਆ ਕੇ ਆਪਤ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ ਗਜਾਵੇ ਪਿਆਰ ਅਤੇ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕਥਾਵਾਚਕ ਸਾਹਿਬਾਨ ਗਿਆਨੀ ਅੰਗਰੇਜ਼ ਸਿੰਘ ਜੀ ਮੁਕਤਸਰ ਵਾਲੇ ਆਪ ਸੰਗਤਾਂ ਨੂੰ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰੇ ਆਪਣੇ ਗੁਰੂ ਵੱਲ ਜਾਈਆਂ ਕਥਾ ਵਿਚਾਰਾਂ ਨਾਲ ਗੁਰਮਤ ਵਿਚਾਰਾਂ ਨਾਲ ਗੁਰ ਸਿੱਖੀ ਦੇ ਇਤਿਹਾਸ ਦੇ ਨਾਲ ਜੁੜ ਰਹੇ ਸਨ ਕਿਉਂਕਿ ਇਹ ਸਾਡੀ ਰੂਹ ਦੀ ਖੁਰਾਕ ਆ ਇਤਿਹਾਸ ਗੁਰਬਾਣੀ ਸੇਵਾ ਸਿਮਰਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਖੁਰਾਕ ਤੋਂ ਕਿਤੇ ਵਾਂਝਾ ਨਾ ਰਹਿ ਜੀ ਜਿਹੜੇ ਦੁਨੀਆਂ ਦੇ ਪਦਾਰਥ ਆ ਇਹ ਵੀ ਸਾਡੇ ਲਈ ਬਾਬਾ ਧੰਨਾ ਜੀ ਨੇ ਵੀ ਮੰਗੇ ਸਾਡੇ ਮਹਾਂਪੁਰਖਾਂ ਨੇ ਬਾਬਾ ਧੰਨਾ ਜੀ ਨੂੰ ਜਦੋਂ ਰੱਬ ਨੇ ਕਿਹਾ ਨਾ ਵੀ ਮੰਗ ਕੀ ਮੰਗਣਾ ਧੰਨਿਆ ਅਤੇ ਬਾਬੇ ਧੰਨੇ ਨੇ ਦਾਲ ਸਿੱਧੇ ਤੋਂ ਸ਼ੁਰੂ ਕੀਤਾ ਕੰਮ ਜਿਹੜੇ ਘਰ ਦੇ ਪਦਾਰਥ ਆਪਣੇ ਕਹਿੰਦੇ ਗੋਪਾਲ ਤੇਰਾ ਹਾਰਤਾ ਜੋ ਜਣ ਤੁਮਰੀ ਭਗਤ ਕਰਨ ਤੇ ਤਨ ਕੇ ਕਾਜ ਸਵਾਰਤਾ ਕਹਿੰਦੇ ਮੈਂ ਸੁਣਿਆ ਤਾਂ ਸੀ ਵੀ ਜਿਹੜੇ ਤੇਰੀ ਭਗਤੀ ਕਰਦੇ ਆ ਤੂੰ ਉਹਨਾਂ ਦੇ ਕਾਰਜ ਸਵਾਰਦਾ ਹੈ ਰੱਬ ਕਹਿੰਦਾ ਮੰਗ ਕੀ ਮੰਗਦਾ ਪਹਿਲੀ ਚੀਜ਼ ਮੰਗੀ ਕਹਿੰਦਾ ਦਾਲ ਸਿੱਧਾ ਮੰਗੂ ਘੀਓ ਉਹਨਾਂ ਸਮੇਂ ਦੇ ਪਦਾਰਥ ਘਿਓ ਖੰਡ ਸ਼ੱਕਰ ਕਹਿੰਦਾ ਮੇਰੇ ਘਰੇ ਭੜੋਲੇ ਭਰੇ ਹੁਣ ਮੈਂ ਵੀ ਰੱਜ ਕੇ ਛਕਾਂ ਰਾਹੀ ਪਾਂਧੀ ਵੀ ਕੋਈ ਛੱਕ ਕੇ ਜਾਵੇ ਅੱਗੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਭਾਈ ਕਿਸੇ ਰਾਹੀ ਪਾਂਧੇ ਨੂੰ ਕਿਸੇ ਮੰਗਤੇ ਨੂੰ ਖਾਲੀ ਨਾ ਮੋੜਿਓ ਦਾਲ ਸਿੱਧਾ ਮੰਗੋ ਘੀਓ ਹਮਰਾ ਖੁਸ਼ੀ ਕਰੇ ਨਿਤ ਜੀਓ ਪਣੀਆਂ ਪਣੀਆਂ ਜੁੱਤੀ ਨੂੰ ਕਹਿੰਦ ਕਿਹਾ ਗਿਆ ਦੇਖੋ ਆਪਾਂ ਆ ਕੇ ਰੱਬ ਤੋਂ ਗੱਡੀਆਂ ਮੰਗਦੇ ਕੋਠੀਆਂ ਮੰਗਦੇ ਕਾਰਾਂ ਮੰਗਦੇ ਹਾਂ ਘਰ ਪਰਿਵਾਰ ਲਈ ਬੱਚਿਆਂ ਦੀ ਸੁੱਖ ਸ਼ਾਂਤੀ ਮੰਗਦੇ ਕਾਰਜ ਰਾਸ ਮੰਗਦੇ ਹਾਂ ਅਤੇ ਬਾਬਾ ਧੰਨਾ ਜੀ ਕਿਹਨੇ ਜੁੱਤੀ ਤੋਂ ਸ਼ੁਰੂ ਕੀਤੀ ਗੱਲ ਕਹਿੰਦਾ ਮੈਂ ਚੰਗੀ ਜੁੱਤੀ ਵੀ ਪਾਉਣੀ ਪੰਨੀਆਂ ਸ਼ਾਦਲ ਨੀਕਾ ਅਨਾਜ ਮੰਗੂ ਸੱਤ ਸਿੱਕਾ ਕਹਿੰਦੇ ਜਿਹੜਾ ਸੱਤ ਵੀਰੀ ਹਲ ਵਾਹ ਕੇ ਅਨਾਜ ਪੈਦਾ ਕੀਤਾ ਹੋਵੇ ਹੁਣ ਤਾਂ ਆਪਾਂ ਸਪਰੇਹਾਂ ਵਾਲਾ ਅਨਾਜ ਖਾਂਦੇ ਹਾਂ ਨਾ ਸਾਰੇ ਅੱਗੇ ਆਪਣੇ ਬਜ਼ੁਰਗ ਹਲ ਵਾਹੁੰਦੇ ਸੀ ਦੋ ਦੋ ਵਜੇ ਹਲ ਜੋੜ ਲੈਣੇ ਖੇਤਾਂ ਦੇ ਵਿੱਚ ਕੋਈ ਸਪਰੇਅ ਨਹੀਂ ਸੀ ਗੋਡੀਆਂ ਨਾਲ ਕੰਮ ਚੱਲਦੇ ਸੀਗੇ ਅਤੇ ਉਸ ਅਨਾਜ ਵਿੱਚ ਬਰਕਤ ਵੀ ਸੀ ਬਿਮਾਰੀਆਂ ਵੀ ਨਹੀਂ ਸੀ ਉਦੋਂ ਬਾਬਾ ਧੰਨਾ ਜੀ ਕਹਿੰਦੇ ਚੰਗੀ ਜੁੱਤੀ ਚੰਗਾ ਲੀੜਾ ਕੱਪੜਾ ਅਤੇ ਚੰਗਾ ਅਨਾਜ ਪੰਨੀਆਂ ਸ਼ਾਦਲ ਨੀਕਾ ਅਨਾਜ ਮੰਗੂ ਸੱਤ ਸੀਕਾ ਅੱਗੇ ਕੀ ਮੰਗਿਆ ਕਹਿੰਦੇ ਗਊਂ ਭੈਂਸ ਮੰਗੂ ਲਵੇਰੀ ਇੱਕ ਕਹਿੰਦੇ ਗਊਂ ਮੱਝ ਵੀ ਚਾਹੀਦੀ ਉਹ ਵੀ ਫੰਡਰ ਨਾ ਹੋਵੇ ਲਵੇਰੀ ਹੋਵੇ ਇੱਕ ਤਾਜਣ ਤੁਰੀ ਚਗੇਰੀ ਕਹਿੰਦੇ ਇੱਕ ਚੰਗੀ ਚਾਲ ਚੱਲਣ ਵਾਲੀ ਘੋੜੀ ਵੀ ਚਾਹੀਦੀ ਹੈ ਜਿਵੇਂ ਆਪਾਂ ਹੁਣ ਵਧੀਆ ਗੱਡੀ ਮੰਗਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਤੋਂ ਉਦੋਂ ਘੋੜਿਆਂ ਦਾ ਰਥਾਂ ਦਾ ਰਿਵਾਜ਼ ਸੀ ਅਮੀਰ ਲੋਕ ਰੱਥ ਘੋੜਿਆਂ 'ਤੇ ਜਾਂਦੇ ਸੀ ਗਰੀਬ ਤੁਰ ਕੇ ਜਾਂਦਾ ਸੀ ਜਿੱਥੇ ਕਿਤੇ ਜਾਣਾ ਹੋਵੇ ਕਹਿੰਦਾ ਇੱਕ ਤਾਜਣ ਤੁਰੀ ਚਗੇਰੀ ਇੱਕ ਚੰਗੀ ਚਾਲ ਚੱਲਣ ਵਾਲੀ ਘੋੜੀ ਵੀ ਚਾਹੀਦੀ ਮੱਝਾਂ ਗਾਵਾਂ ਵੀ ਚਾਹੀਦੀਆਂ ਦੁੱਧ ਦੇਣ ਵਾਲੀਆਂ ਅਖੀਰ ਵਿੱਚ ਕੀ ਮੰਗਿਆ ਕਹਿੰਦਾ ਇੱਕ ਜੀਵਨ

ਸਾਥੀ ਵੀ ਚਾਹੀਦਾ। ਸਾਡੇ ਮਹਾਂਪੁਰਖ ਬਾਬਾ ਧੰਨਾ ਜੀ ਕਹਿੰਦੇ ਨਾ, ਮੈਂ ਗ੍ਰਸਤੀ ਬਣਨਾ, ਬੱਚਿਆਂ ਵਾਲਾ ਬਣਨਾ, ਪਰਿਵਾਰ ਵਾਲਾ ਬਣਨਾ, ਇੱਕ ਜੀਵਨ ਸਾਥੀ ਵੀ ਹੋਵੇ। ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੇ ਮੰਗੀ। ਗੀਹਣ ਨਾਮ ਔਰਤ ਦਾ। ਕਹਿੰਦੇ ਇੱਕ ਆਗਿਆਕਾਰੀ ਦੁੱਖ ਸੁੱਖ ਦੀ ਹਮ ਸਫ਼ਰ, ਧਨ ਪਰੇ ਨਾ ਆਖੀਐ ਬਹਿਣਾ, ਇਕੱਠੇ ਹੋਏ ਇੱਕ ਜੋਤ ਦੇ ਮੂਰਤੀ, ਧਨ ਪਰ ਕਹੀਐ ਸੋਏ। ਇੱਕ ਇਹੋ ਜਿਹੀ ਮੇਰੀ ਮੈਨੂੰ ਭਾਗਾਂ ਵਾਲੀ ਘਰ ਵਾਲੀ ਬਖਸ਼ੀ, ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੇ ਮੰਗੀ। ਅਸੀਂ ਵੀ ਇਹੀ ਕੁਛ ਮੰਗਦੇ, ਪਰ ਫਰਕ ਅਸੀਂ ਇਕੱਲਾ ਮੰਗਦੇ ਹਾਂ, ਪਿਆਰ ਨਹੀਂ ਕਰਦੇ। ਬਾਬੇ ਧੰਨੇ ਨੇ ਪਹਿਲਾਂ ਪਿਆਰ ਕੀਤਾ, ਭੁੱਖਾ ਬੈਠਾ ਰੱਬ ਮੂਹਰੇ ਜੈਦ ਕੀਤੀ ਵੀ ਜੇ ਟੱਲੀਆਂ ਵਜਾਉਣ ਵਾਲੇ ਤੈਨੂੰ ਛਕਾ ਸਕਦੇ ਆ, ਭੋਗ ਲਵਾ ਸਕਦੇ ਆ। ਉਹ ਤਾਂ ਇਕੱਲਾ ਭੋਗ ਲਵਾਉਂਦੇ ਹੀ ਸੀ, ਛਕਾਉਂਦੇ ਥੋੜ੍ਹੀ ਸੀ। ਭੋਲੇ ਭਾਏ ਮਿਲੇ ਰਗੜਾਇਆ, ਇਹਨੂੰ ਕੀ ਜੱਟ ਨੂੰ ਪਤਾ ਵੀ ਖਵਾਉਂਦੇ ਨਹੀਂ ਸੀ। ਹੋਵੇ ਕਹਿੰਦਾ ਮੈਂ ਖਵਾ ਕੇ ਹਟਣਾ ਤੈਨੂੰ, ਮੈਂ ਵੀ ਨਹੀਂ ਖਾਂਦਾ। ਫਿਰ ਪ੍ਰੇਮ ਕੀਤਾ ਉਹਨੇ, ਸਾਡੇ 'ਚ ਪ੍ਰੇਮ ਨਹੀਂ ਗਾ ਇੰਨਾ। ਬਾਬਾ ਜੀ ਧੰਨੇ ਜੀ, ਮੰਗਾਂ ਤਾਂ ਬਥੇਰੀਆਂ, ਮਹਾਰਾਜ ਫਿਰ ਵੀ ਦੇਈ ਜਾਂਦਾ। ਮਹਾਰਾਜ ਕਹਿੰਦੇ ਸੇਵਾ ਥੋੜ੍ਹੀ ਮੰਗਣ ਬਹੁਤਾ, ਸਾਡੀ ਉਨੀ ਸੇਵਾ ਨਹੀਂ ਜਿੰਨਾ ਮੰਗ ਰਹੇ ਹਾਂ। ਅਤੇ ਕਿਤੇ ਝਾਤੀ ਮਾਰ ਗਏ, ਜਿੰਨਾ ਮਹਾਰਾਜ ਨੇ ਦਿੱਤਾ ਹੈ ਸਾਨੂੰ ਉਹਨਾਂ ਨਾਲ ਲੈਤੇ ਨੇ ਵਾ ਸਾਡਾ, ਹਰੇਕ ਬੰਦੇ ਦਾ, ਸਾਡੇ ਤੋਂ ਲੈ ਕੇ ਤੁਹਾਡੇ ਤੱਕ। ਨਾ ਕੋਈ ਸੇਵਾ ਨਾ ਹੋਈ ਸੇਵਾ ਨਾ ਨੈਤਰੇ, ਜਿੰਨਾ ਉਹਨੇ ਦਿੱਤਾ। ਜੇ ਕਿਤੇ ਸੋਚੀਏ ਮਹਾਰਾਜ ਇੰਨੇ ਜੋਗੇ ਕਿੱਥੇ ਸੀ, ਬਹੁਤਾ ਕਹੀਏ ਬਹੁਤਾ ਹੋਏ। ਅਤੇ ਕਈ ਮੇਰੇ ਵਰਗੇ ਵੀ ਆਹ ਨਹੀਂ ਮੈਨੂੰ ਮਿਲਿਆ, ਰੱਬ 'ਤੇ ਗਿਲਾ ਕਰਦੇ, ਜਿਹੜੀਆਂ ਮਿਲੀਆਂ ਦਾਤਾਂ ਉਹਨਾਂ ਦਾ ਸ਼ੁਕਰਾਨਾ ਕਰਿਆ ਕਰ। ਮਹਾਰਾਜ ਕਹਿੰਦੇ ਉਹਦਾ ਸ਼ੁਕਰਾਨਾ ਕਰਿਆ ਕਰ, ਜਿਹੜੀਆਂ ਦਿੱਤੀਆਂ ਜੇ ਵੀ ਨਾ ਹੁੰਦੀਆਂ ਤੇਰੇ ਕੋਲ, ਫੇਰ ਕਈਆਂ ਕੋਲ ਇਹ ਵੀ ਨਹੀਂ ਜਿਹੜੀਆਂ ਤੇਰੇ ਕੋਲ ਦਾਤਾਂ ਨੇ। ਆਓ ਆਪਾਂ ਇਤਿਹਾਸ ਦੀ ਲੜੀ ਦੇ ਵਿੱਚੋਂ ਭਾਈ ਤਾਰੂ ਸਿੰਘ ਦੇ ਇਤਿਹਾਸ ਦੀ ਆਰੰਭਤਾ ਕੀਤੀ ਹੈ ਕੱਲ੍ਹ। ਅਤੇ ਭਾਈ ਤਾਰੂ ਸਿੰਘ ਦੀ ਸ਼ਹੀਦੀ ਦਾ ਕਾਰਨ ਇੱਕ ਮੁਸਲਮਾਨ ਰਹੀਮ ਬਖਸ਼ ਦੀ ਧੀ ਬਣਦੀ ਹੈ, ਕਿਉਂਕਿ ਜਿਹੜਾ ਗੁਰੂ ਦਾ ਖਾਲਸਾ ਨਾ, ਜਿਹੜਾ ਸਿੱਖ ਆ, ਉਹ ਸਾਰੇ ਸੰਸਾਰ ਦੀਆਂ ਧੀਆਂ ਭੈਣਾਂ ਨੂੰ, ਮਾਵਾਂ ਨੂੰ, ਆਪਣੀਆਂ ਧੀਆਂ ਭੈਣਾਂ ਮਾਵਾਂ ਅਤੇ ਬੱਚੀਆਂ ਜਾਣਦਾ। ਪਰ ਨਾਰੀ ਧੀ ਭੈਣ ਬਖਾਨੇ, ਜਿਹੜਾ ਪਰਪਕਾਰ ਹੋਈ ਹੈ ਉਹਨੂੰ ਨਹੀਂ, ਇਹਨੂੰ ਨਹੀਂ ਹੁੰਦਾ ਵੀ ਮੈਂ ਆਪਦੇ 'ਤੇ ਹੀ ਪਰਪਕਾਰ ਕਰਨਾ ਜਾਂ ਆਪਦੇ ਦਾ ਹੀ ਭਲਾ ਕਰਨਾ। ਫਿਰ ਪਰਪਕਾਰੀ ਕਾਹਦਾ ਹੋਇਆ? ਆਪਦੇ 'ਤੇ ਤਾਂ ਆਪਾਂ ਹਰੇਕ ਘਰ ਆਪਦਾ ਸਵਾਰੀ ਜਾਂਦਾ, ਦੂਜੇ ਦਾ ਕੁਛ ਸਵਾਰੀਏ ਫਿਰ ਗੱਲ ਆ। ਮਰਿੰਗ ਦੀ ਜਨਮ ਮਰਨ ਦੋਹੋਂ ਮੈਂ ਨਾ ਹੀ ਜਨ ਪਰਪਕਾਰੀ ਆਏ। ਉਹ ਜੰਮਣ ਮਰਨ 'ਚ ਨਹੀਂ ਆਉਂਦੇ, ਆਪਣੇ ਪਰਾਏ 'ਚ ਨਹੀਂ ਆਉਂਦੇ, ਉਹ ਜਿਹੜੇ ਪਰਪਕਾਰੀ ਆਉਂਦੇ। ਕਹਿੰਦੀ ਹੀ ਬਣ ਜਿਆ ਕੰਸੀ ਤਾਂਬਾ, ਕਹਿੰਦੀ ਹੀ ਲੌਂਗ ਸਪਾਰੀ, ਸੰਤੋ ਬਣ ਜਿਆ ਨਾਮ ਗੋਬਿੰਦ ਕਾ, ਐਸੀ ਪੇਖ ਹਮਾਰੀ। ਅਤੇ ਰਹੀਮ ਬਖਸ਼ਾ ਜਦੋਂ ਉਹਦੀ ਧੀ ਨੂੰ ਸਨਮਾ, ਉਹਦੀ ਧੀ ਦਾ ਨਾਂ ਸੀ ਸਨਮਾ। ਮੈਂ ਕੱਲ੍ਹ ਬੇਨਤੀ ਕੀਤੀ ਸੀ ਵੀ ਇਹ ਰਹੀਮ ਬਖਸ਼ ਪਾਣੀ ਭਰਨ ਦਾ ਕੰਮ ਕਰਦਾ, ਸਨਮਾ ਖੂਹ ਤੋਂ ਪਾਣੀ ਭਰਦੀ ਹੈ, ਆਉਂਦੇ ਨੂੰ ਜਮ੍ਹਾਂ ਕਰਦੀ ਪਾਣੀ, ਇਹ ਮਸ਼ਕ 'ਚ ਪਾਉਂਦਾ, ਲੋਕਾਂ ਦੇ ਘੜਿਆਂ 'ਚ ਪਾ ਕੇ ਆਉਂਦਾ, ਆਨਾ ਦੁਆਨਾ ਮਿਲ ਜਾਂਦਾ, ਗੁਜ਼ਾਰਾ ਚੱਲਦਾ, ਘਰ ਦੋਨੇ ਪਿਓ ਧੀ ਨੇ, ਹੋਰ ਕੋਈ ਪਰਿਵਾਰ ਦਾ ਜੀ ਨਹੀਂ, ਇੱਕ ਦੂਜੇ ਦੀ ਜਿੰਦ ਜਾਣਾ। ਬੱਚਿਆਂ 'ਚ ਆਮ ਹੀ ਮਾਪਿਆਂ ਦੀ ਜਾਨ ਵਸਦੀ ਹੁੰਦੀ, ਮਾਪੇ ਆਮ ਹੀ ਬੱਚਿਆਂ ਲਈ ਇਹ ਦੁਆਵਾਂ ਕਰਦੇ ਨੇ। ਮਾਂ ਹੁੰਦੀ ਹੈ ਮਾਂ, ਇਹ ਲੋਕੋ ਕਹਿੰਦੇ ਗੱਲ ਸਿਆਣੇ, ਮਾਵਾਂ ਦੇ ਜੋ ਦਰਦ ਕਲੇਜੇ ਉਹ ਕੋਈ ਬਿਰਲਾ ਜਾਣੇ, ਸਭ ਤੋਂ ਪਹਿਲਾਂ ਸੁੱਖਾ ਸੁੱਖ ਸੁੱਖ ਬੱਚਿਆਂ ਨੂੰ ਕੁੱਖ ਲੈਂਦੀ, ਆਪਣੇ ਸੋਹਣੇ ਫੁੱਲਾਂ ਖਾਤਰ ਉੱਠ ਸੁੱਕਿਓ ਗਿੱਲੇ ਪੈਂਦੀ। ਪਾਰਸ ਬਾਣੀ ਨੇ ਇਹ ਦਿੱਤਾ ਮਾਂ ਨੂੰ ਉੱਤਮ ਦਰਜਾ, ਸਾਰੀ ਉਮਰ ਨਹੀਂ ਲੈਣਾ ਤੇ ਤੋਂ ਮਾਂ ਬਾਪ ਦਾ ਕਰਜ਼ਾ। ਮਾਂ ਬਾਪ ਦੇ ਕਰਜ਼ੇ ਨਹੀਂ ਅਸੀਂ ਸਾਰੀ ਉਮਰ ਲਾ ਸਕਦੇ। ਬੇਸ਼ੱਕ ਅੱਜ ਦੀ ਪੀੜ੍ਹੀ ਭੁੱਲ ਚੁੱਕੀ ਇਹਨਾਂ ਗੱਲਾਂ ਨੂੰ, ਪਰ ਨਹੀਂ ਭੁੱਲਣਾ ਚਾਹੀਦਾ। ਮਹਾਰਾਜ ਨੇ ਗੁਰਬਾਣੀ 'ਚ ਲਿਖਿਆ, ਕਹਿੰਦੇ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਨਕੇ ਜਨੇ ਵਡੇਰੇ ਤੁਮ ਹੋ 300 ਝਗੜਤ ਪਾਪ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆਪਦੇ ਪੁੱਤ ਪ੍ਰਿਥਵੀ ਚੰਦ ਨੂੰ, ਕਹਿੰਦੇ ਪੁੱਤਰਾ ਕਿਉਂ ਬੋਲ ਕਬੋਲ ਬੋਲਦਾ, ਮਾਂ ਬਾਪ ਨਾਲ ਝਗੜਨਾ, ਕੌੜੇ ਬੋਲ ਬੋਲਣੇ, ਉੱਚਾ ਨੀਵਾਂ ਕਹਿਣਾ, ਇਹ ਪਾਪ ਆ। ਇਹ ਗੁਰਬਾਣੀ 'ਚ ਲਿਖਤਾ ਮਹਾਰਾਜ ਨੇ, ਮੇਰੇ ਵਰਗੇ ਦਾ ਲਿਖਿਆ ਹੁੰਦਾ ਭਾਵੇਂ ਨਾ ਮੰਨੀਏ। ਇਹਦਾ ਮਤਲਬ ਵੀ ਸਾਨੂੰ ਮਾਂ ਬਾਪ, ਮਹਾਰਾਜ ਕਹਿੰਦੇ ਗੁਰਦੇਵ ਮਾਤਾ, ਗੁਰਦੇਵ ਪਿਤਾ, ਆਪਣੇ ਆਪ ਨੂੰ ਰੱਬ ਲਿਖਣ ਤੋਂ ਪਹਿਲਾਂ ਮਹਾਰਾਜ ਨੇ ਕਿਹਾ ਤੇਰਾ ਰੱਬ ਮਾਂ ਬਾਪ ਨੇ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ ਹੈ।

ਬਾਪੂ ਬਹੁਤ ਪਿਆਰਾ ਨਹੀਂ ਇੱਕ ਪਹੀਏ ਨਾਲ ਚੱਲਦੀ ਗੱਡੀ ਏ ਦਸਤੂਰ ਨਿਆਰਾ ਮਾਂ ਮੇਰੀ ਨੇ ਲਾਡਲ ਦਾ ਇਹ ਚੂਰੀ ਕੁੱਟ ਖਵਾਈ ਤੈਵੀਂ ਬਾਪੂ ਸਾਡੇ ਲਈ ਸੀ ਕੀਤੀ ਕਠਿਨ ਕਮਾਈ ਅਜੀਤ ਵਾਲੀਆ ਪਾਰਸ ਬਾਪੂ ਨਾ ਪੈਰਾਂ ਤੇ ਖੜਦਾ ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ ਸਾਡੀ ਜ਼ਿੰਦਗੀ 'ਚ ਸਾਡੇ ਮਾਂ ਬਾਪ ਦਾ ਬੜਾ ਵੱਡਾ ਰੋਲ ਆ ਆਓ ਇਹ ਬਾਪੂ ਰਹੀਮ ਬਖਸ਼ਾ ਬਾਪ ਦੀ ਧੀ ਦਾ ਤਰਲਾ ਪਾਉਣ ਵਾਸਤੇ ਪੱਟੀ ਗਿਆ ਜਾਫਰ ਬੇਗ ਕੋਲੇ ਉਹਦੇ ਸਿਪਾਹੀਆਂ ਨੇ ਨਾ ਵੜਨ ਦਿੱਤਾ ਇਹ ਜਲੰਧਰ ਗਿਆ ਉੱਥੇ ਨਾ ਸੁਣੀ ਗਈ ਇਹ ਲਾਹੌਰ ਗਿਆ ਦਰਬਾਰ ਦੇ ਵਿੱਚ ਜ਼ਕਰੀਏ ਖਾਨ ਕੋਲੇ ਫਰਿਆਦੀ ਬਣ ਕੇ ਗਿਆ ਵੀ ਮੇਰੀ ਧੀ ਮੈਨੂੰ ਵਾਪਸ ਕੀਤੀ ਜਾਵੇ ਪੱਟੀ ਦਾ ਚੌਧਰੀ ਜਾਫਰ ਬੇਗ ਧੱਕੇ ਨਾ ਮੇਰੀ ਧੀ ਨੂੰ ਉਠਾ ਕੇ ਲੈ ਗਿਆ ਖੂਹ ਤੋਂ ਪਾਣੀ ਭਰਦੀ ਨੂੰ ਪਰ ਇਹਦੀ ਕਿਹਨੇ ਸੁਣਨੀ ਸੀ ਗਰੀਬ ਦੀ ਤੇ ਜ਼ਕਰੀਆ ਖਾਨ ਸਗੋਂ ਕਹਿੰਦਾ ਵੀ ਜੇ ਜਾਫਰ ਬੇਗ ਤੇਰਾ ਦਮਾਦ ਬਣਦਾ ਜਵਾਈ ਬਣਦਾ ਤੇਰੀ ਧੀ ਨਾਲ ਨਿਕਾਹ ਕਰਾਉਂਦਾ ਤੇ ਇਦੂ ਵੱਡੀ ਖੁਸ਼ੀ ਤੈਨੂੰ ਕਿਹੜੀ ਹੋ ਸਕਦੀ ਤੇ ਇਹਨੇ ਤਰਲਾ ਪਾਇਆ ਕਹਿੰਦਾ ਮੇਰੀ ਧੀ 16 ਸਾਲ ਦੀ 18 ਸਾਲ ਦੀ ਹੈ ਉਹ 65-75 ਸਾਲ ਦਾ ਬੁੱਢਾ ਜਿਹੜੇ ਵਿਆਹ ਹੈ ਨਾ ਵਿਆਹ ਧੱਕੇ ਨਾ ਨਹੀਂ ਹੁੰਦੇ ਧੀਆਂ ਚੁੱਕ ਕੇ ਨਹੀਂ ਤੋਰੀਆਂ ਜਾਂਦੀਆਂ ਧੀਆਂ ਨੂੰ ਸ਼ਗਨਾਂ ਬਿਹਾਰਾਂ ਨਾਲ ਘਰੇ ਤੋਰਿਆ ਜਾਵੇ ਤਾਂ ਧੀ ਦਾ ਅਤੇ ਮਾਪੇ ਦਾ ਜਿਹੜਾ ਮਨ ਸ਼ਾਂਤ ਹੁੰਦਾ ਖੁਸ਼ ਹੁੰਦਾ ਹੈ ਪੁੱਤਰ ਮਿੱਠੜੇ ਮੇਵੇ ਹੁੰਦੇ ਤੇ ਧੀਆਂ ਮਿਸ਼ਰੀ ਡਲੀਆਂ ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ ਇਹਨਾਂ ਲਈ ਤਾਂ ਦੁਆਵਾਂ ਮੰਗਦੇ ਆ ਮਾਪੇ ਬਾਬਲ ਨੂੰ ਇਹ ਰਾਜਾ ਆਖੇ ਮਾਂ ਨੂੰ ਆਖੇ ਰਾਣੀ ਆਪਣੇ ਸੋਹਣੇ ਵੀਰਾਂ ਉੱਤੋਂ ਪੀਵੇ ਵਾਰ ਵਾਰ ਕੇ ਪਾਣੀ ਮਾਂ ਬਾਪ ਦੇ ਕੰਡਾ ਲੱਗਿਆ ਧੀ ਕਦੇ ਨਾ ਜਰਦੀ ਸਾਰੀ ਉਮਰੀ ਪਾਰਸ ਰਹਿੰਦੀ ਮਾਪੇ ਮਾਪੇ ਕਰਦੀ ਆਓ ਜਦੋਂ ਇਹਨੂੰ ਜ਼ਕਰੀਆ ਖਾਨ ਨੇ ਕਿਹਾ ਵੀ ਇਹ ਬੁੱਢਾ ਬੜਾ ਰੌਲਾ ਪਾਉਂਦਾ ਸਿਪਾਹੀਆਂ ਨੂੰ ਕਿਹਾ ਧੱਕੇ ਮਾਰ ਕੇ ਬਾਹਰ ਕੱਢ ਦਿਓ ਇਹ ਬੁੱਢੇ ਨੂੰ ਦਰ ਦਰ ਧੱਕੇ ਖਾਵਦਾ ਰਹੀਮ ਵਿਚਾਰਾ ਕਿਸੇ ਪਾਸੇ ਨਾ ਚੱਲਿਆ ਸੀ ਉਸ ਦਾ ਚਾਰਾ ਸੀਨੇ ਦੇ ਵਿੱਚ ਦਰਦ ਹੈ ਕਸ਼ਮਤ ਦਾ ਮਾਰਾ ਖਾਨ ਜ਼ਕਰੀਆ ਬੋਲਿਆ ਕੌੜਾ ਤੇ ਭਾਰਾ ਬਾਹਰ ਬੁੱਢੇ ਨੂੰ ਕੱਢ ਦਿਓ ਕਰ ਦਿੱਤਾ ਇਸ਼ਾਰਾ ਖਾਲੀ ਮੁੜਿਆ ਪਾਰਸਾ ਕਸ਼ਮਤ ਦਾ ਮਾਰਾ ਆਓ ਜਿਵੇਂ ਬੁੱਢੇ ਨੂੰ ਜ਼ਕਰੀਆ ਖਾਨ ਕਹਿੰਦਾ ਵੀ ਇਹਨੂੰ ਧੱਕੇ ਮਾਰ ਕੇ ਕੱਢ ਦਿਓ ਕਚਹਿਰੀ ਦੇ ਵਿੱਚੋਂ ਸਾਥੀ ਹੈ।

ਇਹ ਰਹੀਮ ਬਖਸ਼ ਇਹਨੇ ਤਰਲਾ ਧਰਮ ਦਾ ਵੀ ਪਾਇਆ ਨਾਲੇ ਨਾਲ, ਧੀ ਦਾ ਤਾਂ ਤਰਲਾ ਪਾ ਹੀ ਰਿਹਾ ਅਤੇ ਇਹ ਨਾਲ ਇਹ ਵੀ ਕਹਿ ਰਿਹਾ ਵੀ ਮੈਂ ਤੁਹਾਡੇ ਧਰਮ ਦਾ ਬੰਦਾ ਹਾਂ, ਮੈਂ ਵੀ ਇਸਲਾਮ ਨੂੰ ਮੰਨਣ ਵਾਲਾ ਏ। ਇੱਕ ਤਾਂ ਹੁੰਦਾ ਨਾ ਵੀ ਧਰਮ ਦੇ ਨਾਂ 'ਤੇ ਬੰਦਾ ਵਿਰੋਧ ਕਰਦਾ ਇੱਕ ਦੂਜੇ ਦਾ, ਖਾਸ ਕਰਕੇ ਮੁਗਲ ਲੋਕਾਂ ਦਾ, ਮੁਗਲ ਬਾਦਸ਼ਾਹ ਦਾ ਇਹੀ ਕੰਮ ਰਿਹਾ ਵੀ ਜਿਹੜੇ ਹਿੰਦੂ ਇਹਨਾਂ 'ਤੇ ਅੱਤਿਆਚਾਰ ਕਰਨੇ, ਜਿਹੜਾ ਔਰੰਗਜ਼ੇਬ ਸੀ ਉਹ ਧਰਮ ਦਾ ਕਰਕੇ ਅੱਤਿਆਚਾਰ ਕਰ ਰਿਹਾ ਸੀ ਨਾ, ਉਹਨੇ ਹਿੰਦੂ ਉਹਨੂੰ ਬ੍ਰਾਹਮਣ ਆ, ਉਹਨੂੰ ਇਹ ਹਿੰਦੂ ਧਰਮ ਚੰਗਾ ਨਹੀਂ ਸੀ ਲੱਗ ਰਿਹਾ, ਉਹ ਕਹਿੰਦਾ ਸੀ ਮੈਂ ਇਸਲਾਮ ਵਿੱਚ ਲੈ ਕੇ ਆਉਣੇ ਆ ਸਾਰੇ। ਉਹਨੇ ਆਪਦੇ ਸਾਡੂ ਇਤਫਾਕ ਖਾਨ ਨੂੰ ਕਸ਼ਮੀਰ ਦਾ ਗਵਰਨਰ ਲਾ ਕੇ ਪਹਿਲਾਂ ਕਸ਼ਮੀਰ ਤੋਂ ਜ਼ੁਲਮ ਕਰਨੇ ਸ਼ੁਰੂ ਕੀਤੇ। ਜਿੰਨੇ ਵੀ ਲਾਹੌਰ ਦਰਬਾਰ ਜਾਂ ਦਿੱਲੀ ਦਰਬਾਰ 'ਤੇ ਮੁਗਲ ਸਮਰਾਟ ਬੈਠੇ ਹੈ, ਇਹਨਾਂ ਨੇ ਧਰਮ ਦੇ ਨਾਂ 'ਤੇ, ਜਹਾਦ ਦੇ ਨਾਂ 'ਤੇ ਲੋਕਾਂ ਨੂੰ ਮਗਰ ਲਾਇਆ। ਇਹਨਾਂ ਨੇ ਇਹ ਕਿਹਾ ਵੀ ਅੱਲਾਹ ਤਾਲਾ ਬੜਾ ਖੁਸ਼ ਹੋਵੇਗਾ ਜੇ ਤੁਸੀਂ ਹਿੰਦੂਆਂ ਅਤੇ ਸਿੱਖਾਂ ਨੂੰ ਖਤਮ ਕਰਕੇ ਇਸਲਾਮ ਧਰਮ ਦੇ ਵਿੱਚ ਲੈ ਆਵੋ। ਅਤੇ ਜਿੰਨੇ ਵੀ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ ਅਤੇ ਲਾਲਚ ਦਿੱਤੇ ਜਾਂਦੇ ਸੀ ਵੀ ਇਸਲਾਮ ਕਬੂਲ ਕਰ ਲਓ। ਇੱਕ ਬੇਨਤੀ ਕਰਦੇ ਵਾਂ ਵੀ ਬਾਬੇ ਸ਼ੇਖ ਫਰੀਦ ਜੀ ਦੀ ਵੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਤਾਂ ਉਹ ਵੀ ਇਸਲਾਮੀ ਸੀ, ਮੀਆਂ ਮੀਰ ਜੀ ਵੀ ਇਸਲਾਮੀ ਸੀ, ਭਾਈ ਮਰਦਾਨਾ ਜੀ ਵੀ ਇਸਲਾਮ ਦੇ ਵਿੱਚ ਸੀ, ਕਿਉਂ ਐਕਣੀ ਪੀਰ ਬੁੱਧੂ ਸ਼ਾਹ ਵਰਗੇ, ਗਣੀ ਖਾਂ ਨਬੀ ਖਾਂ ਵਰਗੇ, ਪਤਾ ਨਹੀਂ ਕਿੰਨੇ ਇਸਲਾਮੀ ਲੋਕ ਜਿਹੜੇ ਮਹਾਰਾਜ ਦੇ ਚਰਨਾਂ ਕਮਲਾਂ ਦੇ ਭੌਰੇ ਬਣੇ। ਚਾਹੇ ਅੱਲਾਹ ਕਹਿ ਲਈਏ, ਚਾਹੇ ਖੁਦਾ ਕਹਿ ਲਈਏ, ਚਾਹੇ ਰੱਬ ਕਹਿ ਲਈਏ, ਚਾਹੇ ਪਰਮਾਤਮਾ ਕਹਿ ਲਈਏ, ਚਾਹੇ ਠਾਕਰ ਕਹਿ ਲਈਏ, ਚਾਹੇ ਮਾਧੋ ਕਹਿ ਲਈਏ, ਚਾਹੇ ਮਰਾਰੀ ਕਾਲ ਕਹਿ ਲਈਏ, ਸਾਰੇ ਰੱਬ ਦੇ ਨਾਮ ਆ। ਏਕ ਹੈ ਅਨੇਕ ਹੈ ਫਿਰ ਏਕ ਹੈ। ਜਾਪ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ ਰੱਬ ਇੱਕੋ ਹੀ ਆ, ਉਹਦੇ ਨਾਮ ਅਨੇਕਾਂ ਨੇ ਅਤੇ ਅਨੇਕਾਂ ਨਾਮ ਤੋਂ ਫਿਰ ਇੱਕ ਆ ਉਹ। ਸਭਨਾ ਜੀਆਂ ਕਾ ਇੱਕਦਾ ਤਾਂ ਸੋ ਮੈਂ ਵਿਸਰਨਾ ਜਾਈ। ਪੰਜੇ ਨੂੰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀ ਵੀ ਏਕੇ ਦੀ ਪਰਿਭਾਸ਼ਾ ਕੀ ਹੈ, ਇੱਕ ਓਅੰਕਾਰ ਏਕੇ ਤੋਂ ਗੁਰਬਾਣੀ ਆਰੰਭ ਕੀਤੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਇੱਕੋ ਰੱਬ ਹੈ, ਚਾਹੇ ਕੋਈ ਉਹਨੂੰ ਅੱਲਾ ਕਹਿੰਦਾ ਖੁਦਾ ਕਹਿੰਦਾ, ਉਹ ਇੱਕੋ ਹੀ ਰੱਬ ਆ ਅਤੇ ਇੱਕੋ ਹੀ ਰੱਬ ਦੀ ਜੋਤ ਆ ਸਾਰਿਆਂ ਦੇ ਵਿੱਚ। ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜੱਗ ਮੈਂ ਆਇਆ, ਸਾਰਾ ਚ ਇੱਕੋ ਜੋਤ ਆ। ਮਹਾਰਾਜ ਜੀ ਜੋਤ ਸਾਰਿਆਂ ਦੇ ਵਿੱਚ ਬੋਲ ਰਹੀ ਆ, ਸਰੀਰ ਅਲੱਗ ਅਲੱਗ ਆ, ਭਿੰਨ ਭਿੰਨਾਂ ਰੰਗ ਰੂਪ ਭਿੰਨ ਭਿੰਨੇ, ਨੈ ਨਕਸ਼ ਭਿੰਨ ਭਿੰਨਾਂ, ਪਰ ਜੋਤ ਇੱਕੋ ਹੀ ਆ। ਮਹਾਰਾਜ ਕਹਿੰਦੇ ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਹੇ। ਇਹਨੇ ਆਪਦੇ ਧਰਮ ਦਾ ਵੀ ਵਾਸਤਾ ਪਾਇਆ, ਤਰਲਾ ਪਾਇਆ, ਕਹਿੰਦਾ ਮੈਂ ਸਲਾਮੀ ਹਾਂ, ਮੈਂ ਵੀ ਤੁਹਾਡੇ ਧਰਮ ਦਾ ਹਾਂ, ਤੁਸੀਂ ਆਪਦੇ ਧਰਮ ਦੇ ਲੋਕਾਂ 'ਤੇ ਹੀ ਅੱਤਿਆਚਾਰ 'ਤੇ ਜ਼ੁਲਮ ਕਮਾ ਰਹੇ ਹੋ, ਅੱਲਾ ਖੁਦਾ ਤੁਹਾਨੂੰ ਆਫ ਨਹੀਂ ਕਰੇਗਾ, ਖੁਦਾ ਦੀ ਕਚਹਿਰੀ ਵਿੱਚ ਤੁਹਾਨੂੰ ਹਿਸਾਬ ਕਿਤਾਬ ਦੇਣਾ ਪੈਣਾ ਇਹ। ਅਤੇ ਇਹਦੀ ਇੱਕ ਵੀ ਨਾ ਸੁਣੀ, ਜਿਹੜੇ ਲੋਕ ਆਪਣੇ ਆਪ ਨੂੰ ਬਾਹਲੇ ਧਰਮੀ ਸਮਝਦੇ ਹੋਣ, ਉਹ ਧਰਮੀ ਹੁੰਦੇ ਅਸਲ ਵਿੱਚ, ਧਰਮ ਇਕੱਲਾ ਪਹਿਰਾਵੇ ਦੇ ਨਾਲ ਨਹੀਂ ਮਿਲਦਾ, ਕਿਉਂਕਿ ਗਲੀ ਜਿਨ੍ਹਾਂ 'ਚ ਪਮਾਲੀਆਂ ਲੋਟੇ ਹੱਥ ਨਵਾਗ ਹਰ ਕਹਿ ਸੰਤ ਨਾ ਆਖੀਐ ਬਨਾਰਸ ਕੇ ਠੱਗ, ਧਰਮ ਇਕੱਲਾ ਪਹਿਰਾਵੇ ਦਾ ਨਹੀਂ ਹੁੰਦਾ, ਧਰਮ ਇਕੱਲਾ ਕਹਿਣ ਦਾ ਨਹੀਂ ਹੁੰਦਾ, ਧਰਮ ਪੰਖ ਕਰ ਉੱਡ ਰਿਹਾ, ਧਰਮ ਬੰਦਾ ਅੰਦਰੋਂ ਨਵਾਉਂਦਾ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਆਪਾਂ ਚਰਨਾਂ 'ਚ ਨਿੱਤ ਅਰਦਾਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਜੀ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ, ਇਹ ਭਾਈ ਤਾਰੂ ਸਿੰਘ ਦੀ ਅਰਦਾਸ ਆ, ਉਹਨਾਂ ਨੂੰ ਨਿੱਤ ਚੇਤੇ ਕਰਦੇ ਆ ਪਰਦਾਸ ਦੇ ਵਿੱਚ। ਧਰਮ ਤੋਂ ਨਹੀਂ ਹਾਰੇ ਸਿੱਖ, ਆਪਾਂ ਨਿੱਤ ਅਰਦਾਸ ਵਿੱਚ ਚੇਤੇ ਕਰਦੇ ਹਾਂ, ਧਰਮ ਨਹੀਂ ਹਾਰਿਆ। ਉਹਨਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸ਼੍ਰੀ ਵਾਹਿਗੁਰੂ, ਆਪਾਂ ਹਰ ਰੋਜ਼ ਕਹਿੰਦੇ ਹਾਂ ਚੇਤੇ ਕਰਦੇ ਹਾਂ। ਇਹ ਰਹੀਮ ਬਖਸ਼ੀ, ਰਹੀਮ ਬਖਸ਼ ਦੀ ਕੋਈ ਫਰਿਆਦ ਨਾ ਸੁਣੀ ਗਈ, ਰੋ ਰੋ ਰੱਬ ਨੂੰ ਆਖਦਾ ਰਹੀਮ ਵਿਚਾਰਾ। ਫਿਰ ਕਹਿੰਦੇ ਇੱਕ ਰੱਬ ਦੇ ਰੱਬ 'ਤੇ ਰਹਿ ਜਾਂਦੀ ਗੱਲ, ਜਦੋਂ ਸਾਰੇ ਪਾਸੇ ਠੋਕਰਾਂ ਵੱਜਣ ਨਾ, ਕੋਈ ਦਰਵਾਜ਼ਾ ਖੁੱਲ੍ਹਾ ਨਾ ਦਿਸੇ, ਫਿਰ ਇੱਕੋ ਦਰਵਾਜ਼ਾ ਰਹਿ ਜਾਂਦਾ, ਉਹ ਆ ਸੱਚ ਦਾ ਦਰਵਾਜ਼ਾ। ਰੋ ਰੋ ਰੱਬ ਨੂੰ ਆਖਦਾ ਰਹੀਮ ਵਿਚਾਰਾ, ਜਨਮ ਮੇਰੇ 'ਤੇ ਦਾਤਿਆ ਹੈ ਹੋਇਆ ਭਾਰਾ, ਤੇਰੇ ਵਾਜੋ ਦੱਸਦਾ ਹੈ ਕੌਣ ਸਹਾਰਾ। ਕਹਿੰਦਾ ਪਾਤਸ਼ਾਹ ਤੇਰੇ ਵਾਜੋ ਹੁਣ ਕੌਣ ਸਹਾਰਾ। ਅਤੇ ਰਹੀਮ ਬਖਸ਼ ਆਉਂਦਾ, ਉਹਦੇ ਪੈਰ ਥੜਕ ਰਹੇ ਨੇ, ਜਦੋਂ ਲਾਹੌਰ ਦਰਬਾਰ ਦੇ ਵਿੱਚੋਂ ਧੱਕੇ ਵੱਜੇ ਹੈ, ਪੈਰ ਥੜ ਥੜਾ ਰਹੇ ਆ, ਧਰਤੀ ਵੇਲ ਨਹੀਂ ਦਿੰਦੀ, ਇਹ ਸਮਾਨ ਫੜਦਾ ਨਜ਼ਰੀ ਆਉਂਦਾ। ਰਸਤੇ ਵਿੱਚ ਇੱਕ ਖੂਹ ਆਇਆ ਅਤੇ ਰਹੀਮ ਬਖਸ਼ ਨੇ ਸੋਚਿਆ ਮਣਾ
ਇਦੋਂ ਤਾਂ ਮੈਂ ਖੂਹ 'ਚ ਛਾਲ ਮਾਰ ਕੇ ਆਪਦੀ ਜਾਨ ਦੇ ਦੇਵਾਂ, ਧੀ ਦੇ ਵਿਛੋੜੇ ਦੇ ਦਰਦ ਨਾਲੋਂ ਮੌਤ ਚੰਗੀ ਹੈ, ਕਿਉਂਕਿ ਵਿਛੋੜਾ ਨਿੱਤ ਦੀ ਮੌਤ ਹੈ ਅਤੇ ਮੌਤ ਇੱਕ ਦਿਨ ਆ ਕੇ ਹੀ ਸਰ ਜਾਂਦਾ, ਕੰਮ ਨਿਬੜ ਜਾਂਦਾ। ਇਹਨੇ ਮਨ ਬਣਾਇਆ ਵੀ ਮੈਂ ਖੂਹ ਟੋਬੇ 'ਚ ਛਾਲ ਮਾਰ ਕੇ ਆਪਣੇ ਆਪ ਨੂੰ ਖਤਮ ਕਰਦੇ ਹਾਂ, ਕੋਈ ਰੱਬ ਦਾ ਬੰਦਾ, ਕੋਈ ਪਰਮੇਸ਼ਰ ਦਾ ਬੰਦਾ ਦੇਖ ਰਿਹਾ, ਉਹਨੇ ਆਵਾਜ਼ ਮਾਰੀ, ਬਾਬਾ ਕੀ ਕਰਦਾ, ਕੀ ਸੋਚਦਾ। ਕਈ ਵਾਰੀ ਬੰਦੇ ਦੇ ਚਿਹਰਿਆਂ ਤੋਂ ਪੜਿਆ ਜਾਂਦਾ ਵੀ ਇਹ ਬੰਦਾ ਦੁਖੀ ਹੈ, ਆਹ ਬੰਦਾ ਖੁਸ਼ ਹੈ ਜਾਂ ਨਾਰਾਜ਼ ਹੈ। ਸਾਡੇ ਚਿਹਰੇ, ਸਾਡੇ ਨੈਣ ਨਕਸ਼, ਸਾਡੇ ਹਾਵ ਭਾਵ, ਸਾਡੀਆਂ ਬੋਲੀਆਂ ਹੋਈਆਂ ਗੱਲਾਂ ਬਾਤਾਂ ਸਾਡੇ ਦਿਲ ਦੇ ਦਰਦ ਅੰਦਰੋਂ ਬਿਆਨ ਕਰ ਜਾਂਦੇ ਆ। ਉਹ ਦੇਖਿਆ ਰਾਈ ਨੇ ਵੀ ਬਜ਼ੁਰਗ ਬੜਾ ਕਿਸ਼ਵਤ ਦਾ ਮਾਰਾ ਏ ਅਤੇ ਬੜਾ ਡਾਢਾ ਵੱਡਾ ਦੁੱਖ ਲੱਗਿਆ, ਖੂਹ ਦੇ ਨੇੜੇ ਗੇੜੇ ਦੇ ਰਿਹਾ ਵੀ ਇਹ ਜ਼ਰੂਰ ਮਰਨ ਲਈ ਮਜਬੂਰ ਹੋਇਆ। ਕਈ ਬੰਦੇ ਮਜਬੂਰ ਹੋ ਜਾਂਦੇ ਆ। ਇਹਨੇ ਆਵਾਜ਼ ਮਾਰੀ, ਬਾਬਾ ਕੀ ਗੱਲ ਆ, ਕਿਉਂ ਖੂਹ ਦੇ ਨੇੜੇ ਗੇੜੇ ਦੇ ਰਿਹਾ? ਅਤੇ ਰਹੀਮ ਬਖਸ਼ ਉਹ ਰਾਹੀ ਨੂੰ ਕਹਿੰਦਾ, ਭਰਾਵਾ ਵੀ ਆਹ ਮੇਰੀ ਦਾਸਤਾਨ ਆ, ਆਹ ਮੇਰਾ ਦੁੱਖ ਹੈ, ਮੈਂ ਛਾਲ ਮਾਰਨੀ ਚਾਹੁੰਦਾ, ਮਰਨਾ ਚਾਹੁੰਦਾ ਇਹ ਖੂਹ ਵਿੱਚ ਡਿੱਗ ਕੇ, ਮੇਰੇ ਲਈ ਸਾਰੀ ਦੁਨੀਆ ਦੇ ਦਰ ਬੰਦ ਹੋ ਗਏ ਹੈ। ਅਤੇ ਜਦੋਂ ਪਰਜਾ ਦੁਖੀ ਹੋਵੇ, ਜਿਹੜਾ ਪਰਜਾ ਦਾ ਹਾਕਮ ਆ, ਉਹਦਾ ਫਰਜ਼ ਬਣਦਾ ਵੀ ਉਹ ਪਰਜਾ ਦੀ ਮਦਦ ਕਰੇ। ਅਤੇ ਇੱਥੇ ਹਾਕਮੀ ਕਸਾਈ ਬਣੇ ਹੋਏ ਆ, ਇੱਥੇ ਸ਼ੇਰਾਂ ਦਾ ਰੂਪ ਆ ਧਾਰ ਲਿਆ ਇਹਨਾਂ ਨੇ, ਬਾੜਾ ਖੇਤਾਂ ਨੂੰ ਖਾਂਦੀਆਂ ਏ, ਖੂਨ ਚਿੱਟੇ ਹੋ ਗਏ ਆ, ਜਿਨ੍ਹਾਂ ਨੇ ਰਾਖੀ ਕਰਨੀ ਪਰਜਾ ਦੀ ਉਹੀ ਪਰਜਾ 'ਤੇ ਜ਼ੁਲਮ ਕਰ ਰਹੇ ਨੇ। ਅਤੇ ਮੈਂ ਜ਼ਿੰਦਗੀ 'ਚ ਜਿਉਂ ਕੇ ਕੀ ਲੈਣਾ, ਮੇਰੇ ਲਈ ਸਾਰੇ ਦਰਵਾਜ਼ੇ ਬੰਦ ਹੋ ਗਏ। ਉਹ ਕਹਿੰਦਾ, ਨਹੀਂ ਬਜ਼ੁਰਗਾ, ਹਾਲੇ ਇੱਕ ਦਰਵਾਜ਼ਾ ਖੁੱਲ੍ਹਾ, ਦੁਨੀਆਂ ਦੇ ਦਰਵਾਜ਼ੇ ਸਾਰੀ ਦੁਨੀਆਂ ਦੇ ਬੰਦ ਹੋ ਜਾਣ, ਪਰ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਸਾਰਿਆਂ ਲਈ ਖੁੱਲ੍ਹਾ ਹੁੰਦਾ। ਉਹ ਧੱਕੇ ਖਾ ਕੇ ਜਿਵੇਂ ਰਹੀਮ ਬਖਸ਼ ਵਿਚਾਰਾ ਰੁਲਦਾ ਖੁੱਲ੍ਹਦਾ ਪੁੱਲੇ ਪਿੰਡ ਵੱਲ ਨੂੰ ਰਵਾਨਾ ਹੁੰਦਾ ਸਾਥੀ ਹੀ।

ਰਹੀਮ ਬਖਸ਼ ਜਦੋਂ ਦੱਸ ਪਈ ਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖ ਦੇ ਘਰ ਦੀ ਵੀ ਖਾਲਸੇ ਦਾ ਜਿਹੜਾ ਦਾਇਰਾ ਹੈ, ਬਾਜਾ ਵਾਲੇ ਪਾਤਸ਼ਾਹ ਦਾ ਜਿਹੜਾ ਪੰਥ ਆ ਉਹ ਹਲੇ ਜਿਉਂਦਾ ਹੈ, ਖਾਲਸੇ ਦਾ ਦਰਵਾਜ਼ਾ ਹਲੇ ਖੁੱਲ੍ਹਾ ਸਾਰੀ ਦੁਨੀਆ ਲਈ, ਕੁਝ ਮਨ ਨੂੰ ਤਰਵਾਸਾ ਆਇਆ। ਇਹ ਰਾਹੀ ਨੇ ਦੱਸਿਆ ਵੀ ਜਿਹੜੇ ਬਾਗੀ ਸਿੰਘ ਨੇ, ਖਾੜਕੂ ਸਿੰਘ ਆ, ਸਰਕਾਰਾਂ ਨਾਲ ਮੱਥੇ ਲਾਉਣ ਵਾਲੇ, ਜ਼ੁਲਮ ਨੂੰ ਠੱਲ ਪਾਉਣ ਵਾਲੇ, ਉਹ ਜੰਗਲਾਂ 'ਚ ਰਹਿੰਦੇ ਆ ਅਤੇ ਉਹਨਾਂ ਦਾ ਪਤਾ ਟਿਕਾਣਾ ਭਾਈ ਤਾਰੂ ਸਿੰਘ ਪੂਲੇ ਵਾਲੇ ਨੂੰ ਪਤਾ ਹੈ। ਆਓ ਰਹਿੰਦੇ ਹੋਏ ਇਤਿਹਾਸ ਦੀ ਸੇਵਾ ਕੱਲ੍ਹ ਵਾਲੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ ਜੀ। ਇੱਕਣੀ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ। ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹਦੇ ਹਾਂ, ਗੁਰ ਇਤਿਹਾਸ ਕਹਿੰਦੇ ਹਾਂ, ਗੁਰੂ ਸਾਹਿਬ ਬਖਸ਼ਣ ਹਾਰੇ ਆ, ਗੁਨਾਹਾਂ ਦੀ ਮਾਫ਼ੀ ਬਖਸ਼ਣ, ਅੱਗੇ ਤੋਂ ਸਮਤਦੇ ਹਨ ਸ਼ੁੱਧ ਗੁਰਬਾਣੀ ਪੜ੍ਹਨ ਦੀ ਦਾਤ। ਗੁਰੂ ਵਡੇਜਾਂ ਗੁਰ ਇਤਿਹਾਸ ਕਹਿਣ ਦੀਆਂ ਦਾਤਾਂ ਬਖਸ਼ਦੇ ਰਹਿਣ, ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸਭਾਵਾਂ ਲੈਂਦੇ ਰਹਿਣ। ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਹੋਣ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ, ਚੜ੍ਹਦੀ ਕਲਾ ਵਾਲਾ ਜੀਵਨ ਨਿਤਨੇਮ ਦੀਆਂ ਦਾਤਾਂ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਮਹਾਰਾਜ ਬਰਕਤਾਂ ਪਾਉਣ। ਅੰਮ੍ਰਿਤ ਵੇਲੇ ਤੋਂ ਲੈ ਕੇ ਜੋ ਵੀ ਮਾਈ ਭਾਈ ਸਿੱਖ ਸੰਗਤਾਂ ਗੁਰਦੁਆਰਾ ਸੁੱਖ ਸਾਗਰ ਸਾਹਿਬ ਵਿਖੇ ਪਹੁੰਚੀਆਂ ਨੇ, ਸਾਰੀਆਂ ਸੰਗਤਾਂ ਨੂੰ ਜੀ ਆਇਆਂ ਧੰਨਵਾਦ ਜੀ। ਆਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ। ਆਓ ਸਾਰੀ ਸੰਗਤ।

ਦਾਸ ਕੋ ਅਹੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਂ ਭਗਵਤੀ ਸਿਮਰਕੈ ਗੁਰੂ ਨਾਨਕ ਨਹੀਂ ਧਿਆਈ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਨ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵਾ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇ ਚਰਾਈ ਤੇਗ ਵਾਹੀ ਦੇਖ ਕੇ ਡਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੇ ਤਾਂ ਨਾਰਿਆਂ ਨਾ ਚਰਾਏਗਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਰ

ਦਾਨਾ ਸਰਦਾਰ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋਂ ਜੁਗੇ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਮਾਂ ਮਤ ਉੱਚੀ ਮਾਤ ਪਾਤਾ ਰਾਖਾ ਵਾਹਿਗੁਰੂ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਢਾਡੀ ਜਥੇ ਨੇ ਹਾਜ਼ਰੀ ਭਰੀ ਸੱਚੇ ਪਾਤਸ਼ਾਹ ਜੀ ਛੇ ਪੌੜੀਆਂ ਨੂੰ ਸਭ ਜੀ ਦੇ ਪਾਠ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪੁੱਤਗ ਮਾਫ਼ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾ ਰਾਹੀਆਂ ਸੰਗਤਾਂ ਦਿਆਂ ਹਿਰਦਿਆਂ ਦੇ ਵਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਲ ਫਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਇਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵਾਧਾ ਘਾਟਾ ਪੁੱਤਗ ਮਾਫ਼ ਕਰਨਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾਹ ਬਖਸ਼ ਕੇ ਕਰਤਾਰ ਕਰੋ ਜੀ ਸਹੀ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਿਰਾ ਆ ਗਿਆ ਭਈ ਅਕਾਲ ਕੀ ਤਬ ਚਲਾਇਓ ਬੰਤਾ ਸਭ ਸਿੱਖਣ ਕੋ

ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਵੜੇ ਸੰਭਾਲੀ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸਦਾ ਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣਾ ਸਿਸੜੀਆਂ ਜੋ ਹੋਵੇ ਸਭ ਸੁਮੇਲ।

ਖਾਓ ਵਿਸਵੇ ਚਸਿਆ ਕਰਿਆ ਪਹਿਰਾ ਚਿੱਤੀ ਵਾਰੀ ਮਹ ਹੋਆ ਸੂਰਜ ਕੋ ਰੁਕ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾ ਸ੍ਰੀ ਮਹਲਾ ਪਹਿਲਾ।

ਤਾ ਸ਼ਬਦ ਵਾਜਨ ਤੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋ ਏਕੋ ਸਹਿਸ ਮੂਰਤ ਨਾਇਕ ਤੋ ਹੀ ਸਹਿਸ ਪਦ ਬਿਮਨ ਨਨ ਕੀਰਤ ਪਦ ਗੰਧ ਬਿਨ ਸਹਿਸ ਤਵ ਗੰਧ ਬਿਨ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸਵਾਰਥੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹੇ ਆਈ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵੋ ਭਰਿਆ ਮਿਲ ਸਾਧੂ ਖੰਡਲ ਖੰਡਾ ਵੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਨਿਰ ਮੰਡਲ ਮੰਡਾ ਦੇ ਕਰ ਸਾਧੂ ਅੰਜਲੀ ਪੁਨ ਵੱਡਾ ਰੇ ਕਰ ਡੰਡੌਤ ਪੁਨ ਵੱਡਾ ਰੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਰੇ

ਕਿਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨਤੀ ਸੁਣੋ ਮੇਰੇ ਨੀਤਾ ਸੰਤ ਪਹਿਲ ਕੀ ਬੇਲਾ ਇਹ ਹਾਂ ਖਾਟ ਚਲੋ ਹਰ ਲਾਹਾ ਆ ਗਿਆ ਬਸਨ ਸੁਹੇਲਾ ਔਦ ਕਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਰ ਸੁਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ

तदयागे अरदास हमारी।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦਰੋਂ ਸਿਮਰਾ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਦਿਹਾਈਐ ਜਹ ਡਿਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਵਾ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ।

ਨਮਾਉਂਦੇ ਹਾਂ। ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪੁਰਚਕ ਮਾਫ ਕਰਨਾ ਸਰਬਾਧੇ ਕਾਰਜ ਰਾਸ ਕਰਨੇ ਘਰ ਪਰਿਵਾਰਾਂ ਵਿਖੇ ਸੁਖ ਸ਼ਾਂਤੀ ਪ੍ਰਧਾਨ ਕਰਨੀ ਦੇਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈਰੈਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ। ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁਖ ਆਸਣ ਤਿਆਰ ਕਿਰਪਾ ਕਰੋ ਜੀ। ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ।

quero voto da. Não. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

साहिब जी, एक ओंकार सतनाम करता पुरख निरपाव निर्वैर अकाल मूर्त अजूनी सैभंगुर प्रसाद जप आदि सच जुगाद सच है भी सच नानक होसी भी सच सोचै सोच न होवई जे सोची लख वार चुपै चुप न होवई जे लाए रहां निवतार ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪ੍ਰੀਆਂ ਭਾਰ ਸਹਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚਲੈ ਨਾਲ ਕੇਵਲ ਸਚਿਆਰਾ ਹੋਈਐ ਕਿ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੋ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਪੁੱਜੈ ਤਾਂ ਹੋ ਮੈਂ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੇ ਕਿਸੈ ਤਾਣ ਗਾਵੈ ਕੋ ਦਾਤ ਜਾਣੇ ਨੀ ਸਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮਾ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹ ਜੁਗਾ ਜੁਗ ਅੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਉ ਅਪਾਰ ਆਖੈ ਮੰਗਹਿ ਦੇਹ ਦੇਹ ਦਾਤ ਕਰੇ ਦਾ ਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀਆਂ ਵੈ ਕਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਿਨ ਪਾਇਆ ਮਨ ਨਾਨਕ ਆਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਹ ਪੁਜਾਹੀ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਹਵਾ ਜੇ ਤਿਸ ਭਾਵਾ ਬਿਨ ਪਾਣੀ ਕੇ ਨਾਹੀ ਕਰੀ ਜੇਤੀ ਸਿਰਠ ਉਪਾਈ ਵੇਖਾਂ ਬਿਨ ਕਰਮਾਂ ਕੇ ਮਿਲਾਇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤੁਸ ਨਦਰ ਨਾ ਆਵਈ ਤਵਾ ਤਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਧਰਤ ਧਵਲੋ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਵਰ ਮੈਂ ਸੁਣਿਆ ਮੁਖ ਸਲਾਹਣ ਮਨ ਸੁਣਿਆ ਜੁਗ ਜੁਗ ਤਨ ਭੇਹ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ

ਜਾਏ ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣਾ ਹਾਰ, ਮੰਨੇ ਕਾਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰ ਐਸਾ ਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵਹਿ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹੇ ਦਾ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ, ਸਮਾਰ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾ ਪ੍ਰਖਿਆ ਜਨਸੂ, ਜੇ ਕੋ ਬੁਝਾਇ ਹੋਵੈ ਸਚਿਆਰ, ਧਵਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰਤ ਲੈ ਕਵਣ ਜੋਰ, ਜੀ ਜਾ ਤਰੰਗਾ ਕਿਨਾਵ, ਸਭ ਨਾਲ ਲਿਖਿਆ ਬੜੀ ਕਲਾਮ, ਉਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸੁਭਾ ਲਿਹ ਰੂਪ, ਕੇਤੀ ਦਾਤ ਜਾਣੇ ਕੌਣ ਕੂਤ ਕੀਤਾ, ਪਸਾਓ ਇੱਕ ਕਵਾਓ, ਤਿਸ ਤੇ ਹੋਏ ਲੱਖ ਦਰੀਆ, ਓ

ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾ, ਅਸੰਖ ਸੂਰਮੋਹ ਭਗਤ ਸਾਰ, ਅਸੰਖ ਮੋਹਨ ਲਿਵ ਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹਿ ਜੋਰ, ਅਸੰਖ ਗੜ ਵੱਢ ਹੱਤਿਆ ਕਮਾਹਿ, ਅਸੰਖ ਪਾਪੀ ਪਾਪ ਕਰ ਜਾਹਿ, ਅਸੰਖ ਕੂੜ ਯਾਰ ਕੂੜੇ ਫਿਰਾਹਿ, ਅਸੰਖ ਨਿਸ਼ਮਲ ਪਾਖਾਹਿ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ, ਅਸੰਖ ਥਾਵ, ਅਗਮ ਅਗਮ, ਅਸੰਖ ਲੋ, ਅਸੰਖ ਕਹੇ ਹੇ ਸਿਰ ਭਾਰ ਹੋਏ, ਅਖਰੀ ਨਾਮ, ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹਿ, ਜੇ ਫਰਮਾਏ ਤਿਵ ਤੇ ਪਾਹਿ, ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੈ ਨਾਹੀ ਕੋ ਥਾਉ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ,

ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰੋ ਸੁਖੇ ਮੂਤ ਪ੍ਰੀਤੀ ਕਪੜੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕਹਿ ਸੰਗੋ ਧੋਪੈ ਨਾਵੈ ਕੈ ਰੰਗ ਭੁੰਨੀ ਪਾਪੀ ਆਖੰਡਾ ਹੇ ਕਰ ਕਰਨ।

को पावे तिल का मान सुनिया मनिया मन कीता भाव अंतरगत तीर्थ मल नहाओ सब गुण तेरे मैं नाही कोई बिन गुण कीते भगत न होए स्वस्थात बाणी ब्रह्मा सत सुहान सदा मन चाओ कौन सुवेला वक्त कवन कवन थित कवन वार कवन सिर उत्ती माह कवन जित हुआ आकार वेल न पाईया पंडती जी होवे लेख पुराण वक्त न पायो कादिया जे लेखन लेख पुराण थित वार ना जोगी जाने रुत माह ना कोई जा करता सिर ठीको साजे आपे जाने सोई केव कारो आखा केव सलाही केव वरनी केव जाना नानक आखण सब को आखा है एक दू एक सियाणा वड्डा साहिब वड्डी नाई कीता जा का होवै नानक जे को आपौ जाणै अगै गया न सोहै पातला पाता लख वागा सौगा सूड़ कूड़ भाव थके वेद कहन कवात सह सठा रह कहन कते बास लू एक धात लेखा होए त लिखी है लिखै होए विनाश नानक वड्डा की है आपे जाने आप सालाही सालाहे ते सुरत न पाईया नदियां तैवा पवहै समुन न जानिया है समुन सा सुल्तान गिरह सेती माल तन कीड़ी तोल न हो नींजे तुस्मनो न विसर है अंत न सिफती कहने अंत अंत न करने देने अंत अंत न बिखण सुन अंत अंत न जापै क्या मन मंत अंत न जापै कीता आकार अंत न जापै पारावार अंत कारण कीते बिलला हिता के अंत न पाए जाहे ਹੁਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਉੱਚਾ ਹੋਵੇ ਕੋਏ ਤੇ ਸੁੱਚੇ ਕਹੁ ਜਾਣੇ ਸੋਈ ਜੇਵੜ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਅਨੰਤ ਮਾਏ ਕੀਤੇ ਮੰਗਹਿ ਜੋਧੇ ਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪ ਟੁੱਟਹਿ ਵਿਕਾਰ ਕੀਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਦੁੱਖ ਭੁੱਖ ਸਦ ਮਾਰੇ ਪਿਹਦਾ ਤ੍ਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭਹਿ ਕੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲ ਆਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਮੁੱਲ ਆਵੈ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਨਿਵਲਾਏ ਆਖੇ ਵੀਤ ਪਾਠ ਪੁਰਾਣ ਆਖੇ ਪੜ੍ਹੇ ਕਰਹਿ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਹੀ ਸੁਰਾਖੇ ਸਿੱਧੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ ਉੱਠ ਉੱਠ ਜਾ ਹੇ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰੰਗਾਵਾ ਸੋ ਦਰਦ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪ੍ਰੀ ਸਿਉ ਕਹੀ ਅਨਕੇਤੇ ਗਾਵਣ ਹਾਰੇ ਗਾਵੈ ਧੁਨੂ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋ ਸਦਾ ਸੁਹਾਰੇ ਗਾਵਹਿ ਇੰਦ ਇਹ ਦਾਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸੁਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਾਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਹਾ ਵੀ ਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ

ਤੁਸ ਪਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਇ। ਸੋ ਪਾਤਸ਼ਾਹ ਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮਪਤ ਝੋੜੀ ਧਿਆਨ ਕੀ ਕਰੈ ਬੇਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਸੈ ਆਦੇਸ਼। ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿ ਦੇਵਰਾ ਸਾਧ ਸੰਯੋਗ ਵਿਯੋਗ ਦੇ ਕਾਰ ਚਲਾਵੈ। ਲਿਖੇ ਆਵਹਿ ਭਾਗਵਾ ਦੇਸ ਤਸਿਆ ਦੇ ਸਾਧਨ ਈਲਾ ਨਾਦਨ ਆਦਿ ਜੁਗ ਜੁਗ ਏਕੋ ਵੇਸੇ ਕਾਮਾਈ ਜੁਗ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤ ਆਇਓ ਵਿੜਾਣ। ਆਦੇਸ ਤਸਿਆ ਦੇ ਸਾਧਨ ਈਲਾ ਨਾਦਨ ਆਦਿ ਜੁਗ ਜੁਗ ਏਕੋ ਵੇਸ ਵਾਸਣ ਲੋਏ ਲੋਏ ਭੰਡਾਰ ਜੁਗ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ। ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸਿਆ ਦੇ ਸਾਧਨ ਈਲਾ ਨਾਦਨ ਆਦਿ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਈ ਲੱਖ ਵੈ ਲੱਖ ਵੀਸ ਲੱਖ ਲੱਖ ਗਿੜਾ ਕੀ ਹੈ ਇੱਕ ਨਾਮ ਜਗਦੀਸ਼ ਹੇ ਤਰਾਹੀ ਪਤ ਪੌੜੀਆਂ ਚੜੀਏ ਹੋਏ ਇੱਕੀ ਸੋ ਸੁਣ ਗੱਲਾਂ ਆਕਾਸ਼ ਕੀ ਕੀਟਾ ਈਰੀ ਸਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀ ਸੋ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਰ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਇ। ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਆਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਇ ਧਰਮ ਖੰਡ ਕਾਇ ਉਹ ਧਰਮ ਗਿਆਨ ਖੰਡ ਕਾਇਆ ਕੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਵਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੀ ਅਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਨਿਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥਾ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਥਾ ਘਾਟ ਘੜੀਏ ਬਹੁਤਾ ਨੂਪਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛਾਏ ਪਛਤਾਏ ਤਥੈ ਘੜੀਐ ਸੁਰਤਮਤ ਮਨ ਬੁੱਧ ਹੈ ਤਥੈ ਘੜੀਐ ਸੁਰਾ ਸਿਧਾਂ ਕੀ ਸੁਧ ਹੈ ਕਰਮ ਖੰਡ ਕੀ ਬਾਣੀ।

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਿੰਜਾਬ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਸੰਤੋ ਪ੍ਰਸਾਦ ਚੱਕਰ ਚਿਹਨੇ ਅਰ ਬਰਨ ਜਾ ਤਰ ਪਾਤਨਾ ਹਿੰਜੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇ ਅਚਲ ਮੂਰਤਨ ਭਉ ਪ੍ਰਕਾਸ਼ ਸਮੇਂ ਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਜੈ ਤ੍ਰਿਭਵਣ ਹਮੀਪ ਸੁਰ ਨਰ ਅਸੁਰ ਨੇਤ ਨਿਤ ਬੰਤਨ ਕਹਿ ਤਵਾ ਸਰਮਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆਤ ਸ਼ਾਂਤ ਨਮਸਤਾਂ ਅਕਾਲੇ ਨਮਸਤਾਂ ਕਿਰਪਾਲੇ ਨਮਸਤਾਂ ਰੂਪੇ ਨਮਸਤਾਂ ਰੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਅਕਾਏ ਨਮਸਤਾਂ ਅਜਾਏ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਠਾਮੇ ਨਮਸਤਾਂ ਕਰਮ ਨਮਸਤਾਂ ਧਰਮ ਨਮਸਤਾਂ ਨਾਮ ਨਮਸਤਾਂ ਧਾਮ ਨਮਸਤਾਂ ਜੀਤੇ ਨਮਸਤਾਂ ਭੀਤੇ ਨਮਸਤਾਂ ਬਾਹਿ ਨਮਸਤਾਂ ਢਾਹਿ ਨਮਸਤਾਂ ਨੀਲੇ ਨਮਸਤਾਂ ਨਾਦੇ ਨਮਸਤਾਂ ਛੇਦੇ ਨਮਸਤਾਂ ਗਾਦੇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਉਦਾਰੇ ਨਮਸਤਾਂ ਪਾਰੇ ਨਮਸਤਾਂ ਸੁਏਕਾ ਨਮਸਤਾਂ ਅਨੇਕਾ ਨਮਸਤਾਂ ਭੂਤੇ ਨਮਸਤਾਂ ਜੂਪੇ ਨਮਸਤਾਂ ਨਿਰਕਰਮੇ ਨਮਸਤਾਂ ਨਿਰਭਰਮੇ ਨਮਸਤਾਂ ਨਿਰਦੇਸੀ ਨਮਸਤਾਂ ਨਿਰਭੇਸੀ ਨਮਸਤਾਂ ਨਿਰਨਾਮੇ ਨਮਸਤਾਂ ਨਿਰਕਾਮੇ ਨਮਸਤਾਂ ਨਿਰਧਾਤੇ ਨਮਸਤਾਂ ਨਿਰਘਾਤੇ ਨਮਸਤਾਂ ਨਿਰਧੂਤੇ ਨਮਸਤਾਂ ਭੂਤੇ ਨਮਸਤਾਂ ਅਲੋਕੇ ਨਮਸਤਾਂ ਅਸੋਕੇ ਨਮਸਤਾਂ ਨਿਰਤਾਪੇ ਨਮਸਤਾਂ ਅਥਾਪੇ ਨਮਸਤਾਂ ਤ੍ਰਿਮਾਨੇ ਨਮਸਤਾਂ ਨਿਧਾਨੇ ਨਮਸਤਾਂ ਅਗਾਹ ਨਮਸਤਾਂ ਅਬਾਹ ਨਮਸਤਾਂ ਤ੍ਰਿਵਰਗੇ ਨਮਸਤਾਂ ਸਰਗੇ ਨਮਸਤਾਂ ਪ੍ਰਭੋਗੇ ਨਮਸਤਾਂ ਸੋਜੋਗੇ ਨਮਸਤਾਂ ਰੰਗੇ ਨਮਸਤਾਂ ਭੰਗੇ ਨਮਸਤਾਂ ਗੰਮੇ ਨਮਸਤਸਤ੍ਰਮੇ ਨਮਸਤਾਂ ਜਲਾਸਰੇ ਨਮਸਤਾਂ ਨਿਰਾਸਰੇ ਨਮਸਤਾਂ ਜਾਤੇ ਨਮਸਤਾਂ ਪਾਤੇ ਨਮਸਤਾਂ ਮਜਬੇ ਨਮਸਤਸਤਾਜਬੇ ਅਦੇਸਾਂ ਅਦੇਸੇ ਨਮਸਤਾਂ ਭੇਸੇ ਨਮਸਤਾਂ ਨਿਰਧਾਮੇ ਨਮਸਤਾਂ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤਾਂ ਭੇਵੈ ਨਮਸਤਾਂ ਜਨਮੇ ਨਮਸਤਾਂ ਸੁਭਨਮੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤਾਂ ਵਰਨੇ ਨਮਸਤਾਂ ਮਰਨੇ ਨਮਸਤਾਂ ਗਿਰਾਰ ਨਮਸਤਾਂ ਕਿਰਤਾਰ ਨਮੋ ਸਰਵ ਧੰਦੇ ਨਮੋਸਤਾਵੰਦੇ ਨਮਸਤਾਂ ਨਿਰਸਾਕੇ ਨਮਸਤਾਂ ਨਿਰਬਾਕੇ ਨਮਸਤਾਂ ਰਹੀਮੇ ਨਮਸਤਾਂ ਕਰੀਮੇ ਨਮਸਤਾਂ ਅਨੰਤੇ ਨਮਸਤਾਂ ਮਹੰਤੇ ਨਮਸਤਸਤ ਰਾਗੇ ਨਮਸਤਾਂ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਭੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਦ ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਜੀਤ ਹੈ ਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜਾਦ ਹੈ ਜਨਮ ਹੈ ਬਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਝੂਠ ਹੈ ਝੰਜ ਹੈ ਮੀਖ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਿਰਬੂਝ ਹੈ ਸੂਝ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਭ ਹੈ ਅਸੰਭ ਹੈ ਅਗਮ ਹੈ ਅਜਮ ਹੈ ਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਅਭੀਤ ਹੈ ਬਹ ਹੈ ਅਗਹ ਹੈ ਅਮਾਨ ਹੈ ਨਿਦਾਨ ਹੈ ਅਨੇਕ ਹੈ ਫਿਰ ਵੇਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਭੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੇਭੂਤੇ ਕਲੰਕੰ ਬਿਨਾ ਨਿਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੋਗਤੇ ਨਮੋ ਜੋਗ ਜੋਗੇਸ਼ਵਰ ਪਰਮ ਜੋਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਸੁਨਾਰ ਨਮੋ ਮੰਤ੍ਰ ਮੰਤ੍ਰ ਨਮੋ ਜੰਤ੍ਰ ਜੰਤ੍ਰ ਨਮੋ ਇਸ਼ਟ ਇਸ਼ਟ ਨਮੋ ਤੰਤ੍ਰ ਤੰਤ੍ਰ ਸਦਾ ਸੱਚਦਾਨੰਦ ਸਤਰੰ ਪ੍ਰਣਾਸੀ ਅਨੂਪੇ ਰੂਪੇ ਸਮਸਤੁਲ ਨਿਵਾਸੀ
ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਦੁਰ ਦਰਦ ਅਗੰਗ ਉਗ ਹਰਤਾ ਪਰਮ ਪਰਮ ਪਰਮੇਸ਼ਵਰਮ ਪਰੋਸ਼ ਪਾਲੰਗ ਸਦਾ ਸਰਬਦਾ ਸਿੱਧ ਦਾਤਾ ਦਿਆਲੰਗ ਛੇਦੀ ਅਭੇਦੀ ਨਾਮ ਅਕਾਮ ਸੁਮਸਤੁ ਪਰਾਜੀ ਸਮਸਤਸਤ ਧਾਮੰ ਤੇਰਾ ਜੋ ਚਾਚਰੀ ਸ਼ੰਤ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਆਜੂ ਹੈ ਆਦੇਸ਼ ਹੈ ਅਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪਰਮਾਤੇ ਨਮਸਤਵੰਗ ਅਗੰਜੇ ਨਮਸਤਵੰਗ ਅਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਵਦੇਸੇ ਨਮੋ ਸਰਵ ਭੇਸੇ ਨਮੋ ਰਾਜ ਰਾਜੇ ਨਮੋ ਸਾਹ ਸਾਜੇ ਨਮੋ ਸਾਹ ਸਾਹੇ ਨਮੋ ਮਹਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਭੀਤੰ ਨਮੋ ਸਰਵ ਗਿਆਨੰ ਨਮੋ ਪਰਮ ਪਾਨੰ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸੰ ਨਮੋ ਸਰਵ ਕ੍ਰਿਸੰ ਨਮੋ ਸਰਵ ਰੰਗੀ ਤ੍ਰਿਭੰਗੀ ਅਨੰਗੀ ਨਮੋ ਜੀਵ ਜੀਵ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮ ਪ੍ਰਣਾਸੀ ਸਦਾ ਸਰਬਦਾ ਰਿਦ ਸਿੱਧੰ ਨਿਵਾਸੀ ਚਰਪੜ ਸ਼ਾਨਦਾਰ ਤੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਚਲ ਭੋਗੇ ਚਲ ਰਾਜ ਅਟਲ ਸਾਜੇ ਅਖਲ ਧਰਮ ਲਖ ਕਰਮ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੂ ਸਰਬੰ ਤ੍ਰਾਣੂ ਸਰਬੰ ਭੋਗਤਾ ਸਰਬੰ ਜੋਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਗਾਲੇ ਸਰਵੰ ਪਾਲੇ ਰੂਆਲ ਸ਼ੰਤ ਐ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ ਸਰਵ ਮੰਤਰ ਮਾਨ ਦੇਵ ਭੇਵੇ ਆਦਿ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੂਪ ਅਨੁਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਿਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾਰੇਖ ਆਦਿ ਪੁਰਖ ਉਦਾਰ ਮੂਰਤ ਜੋਨ ਆਦਿ ਅਸੇਖ ਦੇ ਸੌਰ ਨਭੇਸ ਜਾ ਕਰ ਰੂਪ ਰੇਖਨਾ ਰਾਗ ਜਤਰ ਤਤਰ ਦਸਾ ਵਿਸਾਹ ਹੋਇ ਫੈਲਿਓ ਅਨੁਰਾਗ ਨਾਮ ਕਾਮ ਵਿਹੀਨ ਪੇਖ ਧਾਮੁ ਨਹਿ ਜਾਹੇ ਸਰਮਨ ਸਰਵਤਰ ਮਨ ਸਦੈ ਮੰਤਤਾ ਏਕ ਮੂਰਤ ਅਨੇਕ ਦਰਸ਼ਨ ਕੀ ਰੂਪ ਅਨੇਕ ਖੇਲ ਖੇਲ ਖੇਲ ਖੇਲ ਅਨੰਤ ਕੋ ਫਿਰ ਏਕ ਦੇ ਭੇਵ ਨਾ ਜਾਣੇ ਜਿਬੇ ਦੌਰ ਕਤੇ ਰੂਪ ਰੰਗ ਨਾ ਜਾਤ ਪਾਸੋ ਜਾਣੇ ਕਿ ਜੀਵਤ ਆਤਮਾ ਆਤਮਨ ਜਾਤ ਜਾ ਕਰ ਜਨਮ ਮਰਨ ਵਿਹੀਨ ਚੱਕਰ ਬੱਕਰ ਫਿਰੈ ਚਤਰ ਚਕਮਾਨ ਹੀ ਪੁਰ ਤੀਨ ਲੋਕ ਚੌਦਾ ਹੈ ਕਿ ਵਿਖੈ ਜਗ ਜਾਪੀ ਜਿਹ ਜਾਪੁਆ ਦੇਵ ਅਨਾਦ ਮੂਰਤ ਥਾਪਿਓ ਸਭੈ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸੁਰ ਚਿਓ ਸੁਜਮ ਪਉਗਣ ਭੰਜਨ ਹਾਰ ਕੌਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿਤਾ ਭੂਤ ਅਲੱਖ ਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪਰੂਪ ਅਮੀਕਾ ਨੂੰ ਸੁਤੇਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗਨ ਆਤਮੇਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ ਸਰਵਗੰਤਾ ਸਰਵਹੰਤਾ ਸਰਵ ਤੇਨ ਭੇਖ ਸਰਵ ਸ਼ਾਸਤਰ ਨਾ ਜਾਣ ਨਹੀਂ ਜੇ ਹੇ ਰੂਪ ਰੰਗਰ ਰੇਖ ਪਰਮ ਵੇਦ ਪ੍ਰਾਣ ਜਾ ਕਹਿ ਨੇਤ ਭਗਤ ਨੇਤਾਉ ਕੋਟ ਸਿਮ੍ਰਿਤ ਪ੍ਰਾਣ ਸ਼ਾਸਤ੍ਰ ਨ ਆਵਹਿ ਬਹੁ ਚਿੱਤ

ਸਾਹਿਬ ਰਾਜਾਨ ਰਾਜਪਾਨ ਆਨ ਪਾਨ ਦੀਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲਨ ਭੂਤੰਗਾ ਭਾਵ ਭੰਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈਨ ਕਾਮ ਅਦੁੱਤ ਪ੍ਰਚੰਡ ਮਿਤ ਗਤਿ ਅਖੰਡ ਆਲਿਸਿਆ ਕਰਮ ਦ੍ਰਿਸ਼ਿਆ ਧਰਮ

ਅਭੰਗੰ ਵੇ ਭੂਤੇ ਪਰਮਾਤਮ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧੇ ਭੂਤੇ ਨ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨ ਪੁੱਤਰੇ ਨ ਪੁੱਤਰੇ ਨ ਸੁਤਰੇ ਨ ਮਿੱਤਰੇ ਨ ਤਾਤੇ ਨ ਮਾਤੇ ਨ ਜਾਤੇ ਨ ਪਾਤੇ।

ਖਲ ਖੰਡ ਖਿਆਲ ਗੁਰਮੁਰਿ ਅਕਾਲ ਕਰ ਕਰਪਨ ਨਾਮ ਚਿਤ ਚਰਨ ਨਾਮ ਨਿਨ ਛਿਜਗਾਤ ਅਜਨ ਬਾਤਿਅਨ ਝੰਜਗਾਤਿਅਨ ਰੰਜ ਬਾਤਿਅਨ ਟੁੱਟ ਭੰਡਾਰਿਅਨ ਟਟ ਅਪਾਰਿਆ ਡੀਠ ਧਰਮ ਅਤ ਢੀਠ ਕਰਮ।

ਇੰਦਰੇ ਨਮੋ ਅੰਧਕਾਰੇ ਨਮੋ ਤੇਜੇ ਜੇ ਨਮੋ ਬ੍ਰਿੰਦ ਬਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਪ ਸੰਸਾਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਗ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦਮ ਵਿਭੂਤੇ ਕਲੰਕਰ ਰੂਪੇ ਅਲੰਕਰ ਅਲੰਕੇ ਨਮੋ ਆਸ ਹਾਸੇ ਨਮੋ ਬਾਕ ਬੰਕੇ ਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲਹਿ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪ੍ਰਮਾਥੇ ਅਜੋਨੀ ਅਮੋਨੀ ਨਰਾਗੇ ਨਰੰਗੇ ਨ ਰੂਪੇ ਨਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬੇਭੂਤੇ ਸਮਸਤੁਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬੇਭੂਤੇ ਸਦਾ ਸਚਦਾਨੰਦ ਸੁਧਰਮ ਪ੍ਰਣਾਸੀ ਕਰੀ ਮੁਲਕੋ ਨਿੰਦਾ ਸਮਸਤੁਲ ਨਿਵਾਸੀ

ਭੂਤੇ ਦੁਕਾਲੰ ਪਰਣਾਸੀ ਦਇਆਲੰ ਸਰੂਪੇ।

ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਮੀ ਤੁਹ ਪ੍ਰਸਾਦ ਸਵਈਏ ਸ਼ਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂ ਸੁਰਾਰਦਨ ਸੁੱਧ ਸੁਧਾ ਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ ਕੋ ਦੇਖ ਰਹੇ ਮਤ ਕੋ ਨ ਦੇਖੀਅਤ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਮੈਨੂੰ ਏਕ ਰਤੀ ਕੇ ਮਾਤੇ ਮਤੰਗ ਜਰੇ ਦਰਸੰਗ ਅਨੂਪੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਖ ਭਲੀ ਬਿਦ ਨਿਆਪਤ ਸੀਸ ਨਾ ਜਾਤ ਵਿਚਾਰੇ ਏਤੇ ਭੈ ਤੋ ਕਹਾ ਪੈ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੁਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਮਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਮ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਿਸੇਖਾਏ ਵੇਦ ਪੁਰਾਨ ਕਤੇ ਪੁਰਾਨ ਜਮੀਨ ਜਮਾਨ ਸੁਬਾਨ ਕੇ ਪੇਖਾਏ ਪਾਉਣ ਆਹਾਰ ਜਤੀ ਜਤ ਧਾਰ

ਸੁਧ ਸੁਪਾਹ ਦੁਰੰਤ ਦੁਬਾਹ ਸੁਸਾ ਸੁਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈ ਕਰ ਪਰਵਤ ਪੰਖਾ ਲੈ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਦ ਸ਼੍ਰੀ ਭਗਵਾਨ।

ਹੈ ਸਾਰ ਕੀ ਧਾਰ ਪਛਈਆ ਤੋਰ ਦੇ ਸਮਲਿਨ ਮਵਾਸ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਿਕ ਅਨੇਕ ਸੋ ਏਕ ਦੇਵਈਆ ਦਾਨਵ ਦੇਵ ਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ

ਸਹੀ ਐਸੀ ਸੁਭੈ ਸਮਿਤਾਇ। ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ, ਕਾਹੂ ਪਿਸ਼ਾਹ ਕੋ ਸੀਸ ਨਿਵਾਇਓ। ਕੋ ਬੁਤਾਨ ਕੋ ਪੂਜਤ ਹੈ ਪਸ ਕੋ, ਮਿਰਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਔਰ ਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਕੋ ਬੁਤਾਨ ਕੋ ਪੂਜਤ ਹੈ ਪਸ ਕੋ, ਮਿਰਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਔਰ ਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਸ। ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ ਕਬੀ ਉਬਾਚ ਬੇਨਤੀ ਚਾਉ ਪਈ।

ਹੋਇਆ ਬੈਠਾ ਕਹੁ ਸਿਮ ਭਇਓ ਸੰਕਰ ਵਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰ ਭਵੇ ਆ ਜੁਗਾ ਸਰੂਪ ਸਯੰ ਭਵ ਆਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰਿਅ ਸਿੱਖ ਸੰਗਰੋ ਦੁਸ਼ਟ ਜਿਤੇ ਉਠਪਤ ਉਤਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਹ ਦਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਹੈ ਤਾ ਕਿ ਕਾਲ ਨਿਕ ਨਹੀਂ ਹੈ ਹੈ ਰੱਛਾ ਹੋਇਤਾ ਹੈ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨੇ ਹਰਿ ਹੋਤਾ ਕੇ ਤਾਪ ਤਨ ਕਮੈ ਹਰ ਹੋ ਰੇ ਸਿੱਧ ਕਰਮੋ ਸਭ ਹੋਇ ਦੁਸ਼ਟ ਸ਼ਾਹ ਸ਼ੁਐ ਸਕੈ ਨ ਕੋਈ ਇੱਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹਿ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਦੈ ਲੇਹ ਉਬਾਰੀ ਸਰਬ ਠਾਉਰ ਮੋਹ ਸਹਾਈ ਦੁਸ਼ਟ ਦੋਖ ਤੇ ਲੇਹ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਕ ਸਕਲ ਦੇ ਕੋ ਹਰਤਾ ਦੁਸ਼ਟ ਦੋਖੀਅਨ ਕੋਸ਼ੈ ਕਰਤਾ ਸ੍ਰੀ ਅਸਤੁਜ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੂਖ ਨਾ ਤਸੈ ਵਿਆਪਤ ਕੋਈ ਅੜਿਲ ਸੁਣੇ ਗੁੰਗ ਜੋ ਆਹ ਸੁਰਸ ਨ ਪਾਵ

ਜਾਣੇ ਹੋ। ਸ਼੍ਰੀ ਅਸਮਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਂ ਹੇ ਬਖਾਨਿਓ। ਦੋਹਰਾ ਸਗਲ ਦੁਆਰ ਕਉ ਛਾੜ ਕੇ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਤ ਹਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਪਾਇਆ।

ਤਿੰਨ ਕਾ ਸਭ ਸੱਚਾ ਸਵਾਰਿਆ ਕਹੇ ਨਾਨਕਿਓ ਆਨੰਦ ਹੈ ਆਉ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵੈ ਤੂੰ ਸੋ ਜਾਂਦੀ ਜਿਸ ਨੂੰ ਹੋਰ ਕਿਆ ਕਰੈ ਵਿਚਾਰ ਇੱਕ ਭਰਮ ਭੁੱਲੇ ਫਿਰੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ

ਸਭ ਤੁਧ ਉਪਾਇ। ਇੱਕ ਵੇਖ ਪਰਸਨੁ ਆਇਆ ਲਭ ਲੋਭ ਓਂਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ।

ਸਤਿਗੁਰੁ ਸੁਣਾਇਆ ਉਹ ਦਿਨ ਕਹਿ ਮਨ ਵਸਿਆ ਜਿਨ ਧਰੋ ਲਿਖਿਆ ਆਇਆ ਇੱਕ ਫਿਰੈ ਕਨੇਰੀ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾ ਸ਼ਬਦ ਸੋਹਿਲਾ ਸਤਿਗੁਰੁ ਸੁਣਾਇਆ ਪਵਿੱਤ ਹੋਏ ਸੀ ਜਿਨ੍ਹਾਂ ਜਿਨੀ ਹਰਧਿਆਇਆ ਹਰਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਵਾਈਆ

ਕਰਮੀ ਸਹਿਜ ਨ ਉਪਜੇਵਣ ਸਹਿਜੇ ਸਹਿ ਸਾਨਾ ਜਾਏ ਨਹਿ ਜਾਏ ਸਹਿ ਸਕਦਾ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜੀਵ ਮਲੀਨ ਹੈ ਕਿ ਤੂੰ ਸੰਜਮ ਧੋਤਾ ਜਾਏ ਮਨ ਧੋ ਹੋ

ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜੀ ਨੇ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸੁਧਾਰ ਰਹੇ ਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਉਹ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰੇ ਆਤਮੈ ਸੰਭਾਲੇ ਆਪ

ਸਿੱਖ ਸਨਮੁਖ ਹੋਏ। ਜੇ ਕੋ ਗੁਰਦੇਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬੇ ਬੇਕੀ ਆ ਜਾਏ, ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ।

ਜਪੇ ਹੋ ਸਾਰਿਗ ਪਾਣੀ ਕਹਿ ਨਾਨਕ ਸਦਾ ਗਾਵੇ ਸੱਚੀ ਬਾਣੀ।

ਦੱਸਣਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹਿ ਨਾਰ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ।

0: ਸਮਰਥ ਹੈ।
1: ਹੀਰਾ ਜਿਤ ਜਿਹੜਾ ਉਹ ਸ਼ਿਵ ਸਭ ਤੇ ਆਪ ਹੋ ਪਾਏ ਕਹਿ ਕਰਤਾ, ਉਹ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ।

ਪਿਆਉ ਉਸ ਨਾ ਜਾਏ ਹੋਰ ਕਿਤੇ ਜਿੱਤਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਪਾਉਣ ਨਾ ਤ੍ਰਿਸ਼ਨਾ ਲਾਗੈ ਆਏ ਹੋ ਹਰਸ ਕਰਮੀ ਪਾਈਐ।

ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।

ਕਹਿ ਔਰ ਮੈਨੂੰ ਵਰਨਾ ਕੋਈ ਕਹੈ ਨਾਨਕੇ ਨੇਤਰੇ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ। ਏ ਸ੍ਰਵਣ ਹੋ ਮੇਰੇ ਹੋ ਸਾਚਾ ਸੁਣਨੇ ਨੂੰ ਪਠਾਏ, ਸਾਚਾ ਸੁਣਨੇ ਨੂੰ ਪਠਾਏ, ਸ੍ਰੀ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ। ਰਸਨਾ ਰਸ ਸਮਾਣੀ ਸਚਲ ਖਵਿਡਾਣੀ ਤਾਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਵਹੋ।

ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਬਨਾਓ ਨਾਵ ਨਿਧ।

ਗਾਵਤਨ ਸੋਹਿਲਾ ਕਰ ਸਾਚਾ ਹੈ ਜਿਥੈ ਸਦਾ ਸੱਚ ਧਿਆਵਹੇ ਸੱਚੋ ਧਿਆਵਹਿ ਜਾ ਤੁ ਭਾਵਹਿ ਗੁਰਮੁਖ ਜਿਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹਿ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵਹੇ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਣਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਿਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ

ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ

ਨਿਸ਼ਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ

ਸਹਿਮਤ ਕੀਤੀ। ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ। ਕਿਰਪਾ ਕਰਨੀ, ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ। ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਣੇ। ਸਰਬਾ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ, ਇਤਫਾਕ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ। ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਸਭ ਨੂੰ ਚੜ੍ਹਦੀ ਕਲਾ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ। ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਬਲਿਹਾਰੀ ਗੁਰ ਆਪਣੀ ਦਿਹਾੜੀ ਸਲਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਮਹੱਲਾ ਦੂਜਾ ਜੀ ਸੋ ਚੰਦਾ ਗੋਏ।

ਵਿਸਮਾਦ ਰੂਪ ਸਮਾਰ ਰੰਗ ਸਮਾਰ ਨਾਂਕੇ ਫਿਰੇ ਜੰਤਵ ਸਮਾਰ ਪਾਉਣ ਵਿਸਮਾਰ ਪਾਣੀ ਵਿਸਮਾਰ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਸਮਾਦ ਵਿਯੋਗ ਸਮਾਦ ਭੁੱਖ ਸਮਾਦ ਭੋਗ ਵਿਸਮਾਦ

0: ਪਹਿਲਾ
1: ਕੁਦਰਤ ਦੱਸੈ ਕੁਦਰਤ ਸੁਣੀਏ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵੇ ਆਕਾਰ ਕੁਦਰਤ ਵੇਦ ਪੁਰਾਣ ਕਦੇਵਾ ਕੁਦਰਤ ਸਰਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਮਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ।

0: ਸੱਚ ਪੁਜਾਇਆ ਸੱਚ ਪੁਜਾਇਆ ਸੱਚ ਪੁਜਾਇਆ
1: ਨਦਰ ਕਰੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਦੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲਿਆ ਸਤ ਪਾਤਸ਼ਾਹ ਜੀ ਨੇ ਵਿੱਚੋਂ ਆਪ ਗਵਾਇਆ ਜਨ ਸੱਚੋ ਸੱਚ ਬੁਝਾਇਆ ਜਨ ਸੱਚੋ ਸੱਚ ਬੁਝਾਇਆ।

ਵਾਹਿਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੜਰਾਵਾ ਝੱਟ ਪਾਏ ਵੇਖੇ ਲੋਕ ਸਿਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਿਆ ਪਛਾੜ।

ਲਖਾਈ ਸਿਛਾਈ ਪਾਈ ਮੂਰਖਨ ਦੇ ਪਤ ਗਵਾਏ। ਵਿੜਨਾ ਵੇ ਕਿਸ਼ਤਾਏ ਨਾ ਪਾਈ ਰਹੇ ਬਿਬਾਣੀ ਮੜੀ ਮਸਾਣੀ ਅੰਦਰ ਜਾਣੇ ਫਿਰ ਪਛਤਾਣੀ। ਸਤਿਗੁਰ ਭੇਟੇ ਸੁਖ ਪਾਏ ਹਰ ਕਾ

ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਦਾ ਵਿਲੱਖਿਆ ਰਹਾ। ਜਾਤ ਮੈਂ ਜੋ ਜੋਤ ਮੈਂ ਜਾਤਾ ਕਲਾਂ ਭਰਪੂਰ ਹੈ। ਤੂੰ ਸੱਚਾ ਸਾਹਿਬ ਸੇ ਸਵਾਲਿਓ ਜਿਨ

ਦੇਖਿਆ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸਚਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪੁਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣਾ ਹੱਥੀ ਆਪਣਾ ਆਪੇ।

ਕੀਰਤਨ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਕਿਰਪਾ ਸਮਰਤ ਬਖਸ਼ਿਸ਼ ਕਰਨ, ਸਤਿਗੁਰ ਦੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਦੀ ਧਰਤੀ ਪ੍ਰਵਾਨ ਕਰਨ, ਤਿਲ ਫੁੱਲ ਭੇਟਾ ਮਨਜ਼ੂਰ ਕਰਨ, ਸਤਿਗੁਰ ਜੀ ਸਰਬੱਤ ਦੇ ਕਾਇ ਰਾਸ ਕਰਨ। ਹੁਣ ਆਪਦੇ ਸਾਹਮਣੇ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਮੁਕਤਸਰ ਵਾਲੇ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਉਣਗੇ। ਆਓ ਉਹਨਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

साहिब जियो होवे सिफत खसम दी।

तुमरी शरण तुमारी आसा तुम ही सज्जन सुहेले।

ਉਦਾਰ ਤਿਆਗੀ ਸ਼ਰਵਨੰ ਸੁਨਿਯਤ ਸੁਜਸ ਤੁਮਾਰ।

ਹਰ ਗੁਣ ਗਾਵਹੁ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵਹੁ ਜੀ ਕੈ ਸੰਗ ਸਹਾਈ।

ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸ਼ਰਣੀ ਪਾਇਆ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸ਼ਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ। ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਹੁਕਮਨਾਮਾ ਸੋਰਠ ਰਾਗ ਅੰਦਰ ਪੰਜਵੇਂ ਗੁਰੂ ਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 623 ਉੱਪਰ ਸੁਭਾਇਮਾਨ ਹੈ। ਸਤਿਗੁਰੂ ਜੀ ਕਿਰਪਾ ਕਰ ਰਹੇ ਹਨ, ਗੁਰ ਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ। ਵੱਡਾ ਪਰ ਉਪਕਾਰ ਗੁਰੂ ਨੇ ਸਾਡੇ ਉੱਤੇ ਕਰਨਾ ਕੀਤਾ ਹੈ। ਆਪਣੇ ਚਰਨਾਂ ਦੇ ਨਾਲ ਸਾਨੂੰ ਲਾਇਆ ਹੈ, ਜੋੜਿਆ ਹੈ। ਜਿਸ ਦਿਨ ਤੋਂ ਗੁਰੂ ਨੇ ਕਿਰਪਾ ਕਰਕੇ ਆਪਣੀ ਚਰਨੀ ਲਾਇਆ ਹੈ, ਸਮਝ ਆ ਗਈ ਹੈ, ਪਤਾ ਲੱਗ ਗਿਆ, ਉਹ ਪਰਮਾਤਮਾ ਹਰੀ ਤਾਂ ਅੰਗ ਸੰਗ ਹੀ ਹੈ, ਉਹਨੂੰ ਅੰਦਰੋਂ ਹੀ ਪ੍ਰਾਪਤ ਕੀਤਾ ਹੈ। ਪਾਇਆ ਦਾ ਭਾਵ ਹੈ ਪਾ ਲੈਣਾ। ਹਰੀ ਅੰਗ ਸੰਗ ਹੈ, ਹਾਜ਼ਰ ਹਜ਼ੂਰ ਹੈ। ਇਹ ਤਾਂ ਸਮਝ ਪੈਂਦੀ ਹੈ ਜਦੋਂ ਪੂਰੇ ਗੁਰੂ ਦੀ ਨਦਰ ਹੋ ਜਾਏ। ਬਹੁਤ ਸਾਰੇ ਬੋਲ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਰਾਹੀਂ ਇਵੇਂ ਪ੍ਰਾਪਤ ਹੁੰਦੇ ਹਨ। ਜਿਨ੍ਹਾਂ ਬੋਲਾਂ ਦੇ ਰਾਹੀਂ ਇਹ ਪਤਾ ਲੱਗਦਾ ਹੈ ਕਿ ਸਾਰੀ ਕਲਾ ਸਾਰੀ ਸ਼ਕਤੀ ਉਸ ਗੁਰੂ ਦੇ ਕੋਲ ਹੀ ਹੈ। ਜੀਵਾਂ ਨੂੰ ਗਿਆਨ ਦੇਣਾ, ਸਿੱਖਿਆ ਦੇਣੀ, ਮਤ ਦੇਣੀ, ਆਪਣੇ ਚਰਣੀ ਲਾਉਣਾ, ਇਹ ਗੁਰੂ ਦਾ ਪਰ ਉਪਕਾਰ ਹੈ, ਗੁਰੂ ਦੀ ਬਖਸ਼ਿਸ਼ ਹੈ। ਜਿਸ ਤਰ੍ਹਾਂ ਇੱਕ ਬੋਲ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਹੀ ਕਿਰਪਾ ਕਰਦੇ ਨੇ, ਸਾਹਿਬ ਗੁਣੀ ਗਹਿਰਾ ਘਰ ਲਸ਼ਕਰ ਸਭ ਤੇਰਾ ਰਖਵਾਲੇ ਗੁਰ ਗੋਪਾਲਾ ਸਭ ਜੀ ਭਏ ਦਇਆਲਾ। ਸਭ ਜੀ ਭਏ ਦਇਆਲਾ ਦਾ ਭਾਵ ਹੈ ਸਾਰੇ ਜੀਆਂ ਦੇ ਉੱਤੇ ਦਇਆਵਾਨ ਹੋ ਜਾਣਾ, ਨਦਰ ਹੋ ਜਾਣੀ, ਕਿਰਪਾ ਹੋ ਜਾਣੀ। ਕਿਰਪਾ ਕਿਸ ਦੀ? ਉਸ ਸਾਹਿਬ ਦੀ। ਸਾਹਿਬ ਕੌਣ ਹੈ? ਗੁਣੀ ਗਹਿਰਾ, ਗੁਣਾਂ ਦੀ ਖਾਨ, ਗੁਣਾਂ ਦਾ ਖਜ਼ਾਨਾ, ਜਿਸ ਵਿੱਚ ਅਨੇਕਾਂ ਹੀ ਗੁਣ ਹਨ। ਆਪਣੇ ਗੁਣਾਂ ਦੇ ਵਿੱਚੋਂ ਉਹ ਜੀਵਾਂ ਨੂੰ ਕੁਝ ਨਾ ਕੁਝ ਦਿੰਦਾ ਹੀ ਦਿੰਦਾ ਰਹਿੰਦਾ ਹੈ। ਪਾਤਸ਼ਾਹ ਜੀ ਦਾ ਬੋਲ ਹੈ, ਘਰ ਲਸ਼ਕਰ ਸਭ ਤੇਰਾ। ਇਹ ਸਾਰਾ ਕੁਝ ਤੇਰਾ ਹੀ ਪੈਦਾ ਕੀਤਾ ਹੋਇਆ ਹੈ, ਤੇਰਾ ਹੀ ਦਿੱਤਾ ਹੋਇਆ ਹੈ। ਪਰਮੇਸ਼ਰ ਆਪ ਹੋਵਾ ਰਖਵਾਲਾ, ਸ਼ਾਂਤ ਸਹਿਜ ਸੁਖ ਖਿਨ ਮੈਂ ਉਪਜੈ, ਮਨ ਹੋਵਾ ਸਦਾ ਸੁਖਾਲਾ। ਰਖਵਾਲਾ ਦਾ ਭਾਵ ਹੈ ਜੋ ਰੱਖਿਆ ਕਰਨ ਵਾਸਤੇ,
ਉਹ ਰਖਵਾਲਾ ਬਣਦਾ ਹੈ ਆਪਣੇ ਜੀਵਾਂ ਦਾ, ਰੱਖਿਆ ਕਰਦਾ ਹੈ। ਸੁੱਖ ਸ਼ਾਂਤ ਸਹਿਜ ਦਿੰਦਾ ਹੈ। ਮਨ ਮੈਂ ਉਪਜਦੇ ਹਨ ਇਹ ਸੁੱਖ ਇਹ ਆਨੰਦ, ਹੋਵਾ ਸਦਾ ਸੁਖਾਲਾ, ਉਹ ਜੀਵ ਮਨ ਕਰਕੇ ਸੁਖਦਾਈ ਹੋ ਜਾਂਦਾ ਹੈ। ਅੱਜ ਦੇ ਹੁਕਮਨਾਮੇ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਐਸੀ ਹੀ ਕਿਰਪਾ ਕੀਤੀ ਹੈ। ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਉਸ ਹਰੀ ਨੂੰ ਅੰਗ ਸੰਗ ਹੀ ਪ੍ਰਾਪਤ ਕੀਤਾ ਹੈ, ਕੋਲੋਂ ਹੀ ਮਿਲਿਆ ਹੈ, ਅੰਦਰੋਂ ਹੀ ਪਾ ਲਿਆ ਹੈ। ਜਹਾਂ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮਿਲੇ। ਜਹਾਂ ਜਾਈਏ ਦਾ ਭਾਵ ਹੈ ਜਿੱਥੇ ਵੀ ਦੇਖੀਦਾ ਹੈ ਜਾਈਦਾ ਹੈ, ਹਰੀ ਉੱਥੇ ਹੀ ਹੈ, ਪਰਮਾਤਮਾ ਉੱਥੇ ਹੀ ਵਸਿਆ ਹੋਇਆ ਹੈ, ਹਰ ਥਾਂ 'ਤੇ ਰਮਿਆ ਹੈ, ਇਸ ਕਰਕੇ ਉੱਥੇ ਸੁੱਖ ਹੀ ਪ੍ਰਤੀਤ ਹੁੰਦਾ ਹੈ। ਕਿਰਪਾ ਕਰਕੇ ਇਹ ਨਦਰ ਪਰਮਾਤਮਾ ਨੇ ਆਪ ਹੀ ਕੀਤੀ ਹੈ, ਆਪਣੇ ਨਾਲ ਸਾਨੂੰ ਮੇਲਿਆ ਹੋਇਆ ਹੈ, ਜੋੜਿਆ ਹੋਇਆ ਹੈ। ਹਰ ਗੁਣ ਗਾਵਹੋ ਸਦਾ ਸੁਭਾਈ, ਇਸ ਕਰਕੇ ਹੇ ਭਾਈ ਸਦਾ ਹੀ ਹਰੀ ਦੇ ਗੁਣਾਂ ਨੂੰ ਗਾਉਂਦੇ ਰਹੋ, ਹਰ ਵੇਲੇ ਹਰ ਸਮੇਂ। ਸਦਾ ਦਾ ਭਾਵ ਹੈ ਹਰ ਵਕਤ ਉਹਨੂੰ ਚੇਤੇ ਰੱਖੀਏ, ਉਹਨੂੰ ਗਾਉਂਦੇ ਰਹੀਏ। ਮਨ ਚਿੰਦੇ ਸਗਲੇ ਫਲ ਪਾਵਹੋ, ਜੀ ਕੈ ਸੰਗ ਸਹਾਈ ਰਹਾਉ। ਮਨ ਚਿੰਦੇ, ਚਿੰਦੇ ਦਾ ਭਾਵ ਹੈ ਮਨ ਦੀ ਇੱਛਾ, ਮਨ ਦੀ ਮੰਗ, ਮਨ ਦੇ ਵਿੱਚ ਕੋਈ ਪ੍ਰਾਪਤੀ ਵਾਸਤੇ ਕੋਈ ਉਤਸ਼ਾਹ ਪੈਦਾ ਹੋਣਾ, ਕੋਈ ਖਿੱਚ, ਕੋਈ ਤਾਂਘ ਪੈਦਾ ਹੋਣੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਮਨ ਚਿੰਦੇ ਸਗਲੇ ਫਲ ਪਾਵਹੋ। ਜੋ ਜੋ ਮਨ ਵਿੱਚ ਇੱਛਾ ਹੁੰਦੀ ਹੈ ਉਹ ਫਲ ਪ੍ਰਾਪਤ ਹੋ ਜਾਂਦੇ ਨੇ। ਜੀ ਕੈ ਸੰਗ ਸਹਾਈ, ਜੀ ਦਾ ਭਾਵ ਹੈ ਇਹ ਜਿੰਦ, ਕਿਉਂਕਿ ਉਹ ਜਿੰਦ ਦੀ ਵੀ ਸਹਾਇਤਾ ਕਰਦਾ ਹੈ, ਸਰੀਰ ਦੀ ਵੀ ਰਖਵਾਲੀ ਕਰਦਾ ਹੈ, ਮਨ ਚਿੰਦੇ ਫਲ ਵੀ ਦਿੰਦਾ ਹੈ। ਜਿਸ ਤਰ੍ਹਾਂ ਇੱਕ ਬੋਲ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਜਿੰਦ ਪਿੰਡ ਸਰੀਰ ਤੇ ਜੀ, ਜਿੱਥੇ ਉਸ ਪਰਮਾਤਮਾ ਨੇ ਕਿਰਪਾ ਕਰਕੇ ਪਿੰਡ ਦਿੱਤਾ, ਸਰੀਰ ਦਿੱਤਾ, ਜਿੰਦ ਦਿੱਤੀ, ਉੱਥੇ ਪਹਿਨਣ ਖਾਣ ਵਾਸਤੇ ਵੀ ਰਿਜ਼ਕ ਦਿੱਤਾ ਹੈ। ਦਿੱਤਾ ਪਹਿਨਣ ਖਾਣ, ਪਹਿਨਣ ਦਾ ਭਾਵ ਕੀ ਹੈ? ਕੱਪੜੇ। ਖਾਣ ਦਾ ਭਾਵ ਹੈ ਭੋਜਨ। ਆਪਣੇ ਦਾਸ ਕੀ ਆਪ ਪੈਜ ਰਾਖੀ, ਉਹ ਆਪਣੇ ਦਾਸਾਂ ਦੀ, ਸੇਵਕਾਂ ਦੀ ਆਪ ਹੀ ਪੈਜ ਰੱਖਦਾ ਹੈ, ਇਸ ਕਰਕੇ ਮੈਂ ਉਹਦੇ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰੱਖੀ। ਕਲ ਦਾ ਭਾਵ ਕੀ ਹੈ? ਪੈਜ। ਉਸਤਤ ਕਿਹਦੀ ਕਰਨੀ ਹੈ? ਸਦਾ ਹੀ ਉਸ ਪ੍ਰਭੂ ਦੀ ਕਰਨੀ ਹੈ। ਕਿਹੜਾ? ਜਿਨ ਪੂਰੀ ਕਲ ਰਾਖੀ, ਪੂਰਨ ਤੌਰ 'ਤੇ ਸਾਡੀ ਪੈਜ ਰੱਖਣੀ ਕੀਤੀ ਹੈ। ਜੀ ਜੰਤ ਸਭ ਭੈ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਉਸ ਸੱਚੇ ਗੁਰੂ ਦੀ ਸੱਚੀ ਸਿੱਖਿਆ, ਸੱਚ ਸਾਖੀ ਦਾ ਭਾਵ ਹੈ ਸੱਚੀ ਸਿੱਖਿਆ, ਉਪਦੇਸ਼। ਸੱਚੀ ਸਿੱਖਿਆ ਸੱਚੇ ਗੁਰੂ ਕੋਲੋਂ ਹੀ ਮਿਲਦੀ ਹੈ।
ਤੇ ਗੁਰੂ ਕਿਰਪਾ ਕਰਕੇ ਜਿਸ ਵੀ ਜੀਵ ਜੰਤੂ ਨੂੰ ਆਪਣੀ ਸੱਚੀ ਸਿੱਖਿਆ ਸੱਚਾ ਉਪਦੇਸ਼ ਦੇ ਦਿੰਦਾ ਹੈ, ਪਾਤਸ਼ਾਹ ਕਹਿੰਦੇ ਉਹ ਜੀਵ ਜੰਤ ਸਾਰੇ ਪਵਿੱਤਰ ਹੋ ਜਾਂਦੇ ਨੇ, ਪਾਵਨ ਹੋ ਜਾਂਦੇ ਨੇ। ਜੀਵ ਜੰਤ ਸਭ ਭਏ ਪਵਿੱਤਰਾ, ਉਹ ਪਵਿੱਤਰ ਹੋ ਗਏ, ਉਹ ਪਾਵਨ ਹੋ ਗਏ, ਕਿਉਂਕਿ ਉਹਨਾਂ ਨੂੰ ਸੱਚੇ ਗੁਰੂ ਨੇ ਸੱਚੀ ਸਾਖੀ ਦਿੱਤੀ ਹੈ, ਸਿੱਖਿਆ ਦਿੱਤਾ ਹੈ ਉਪਦੇਸ਼ ਦੇ ਰੂਪ ਵਿੱਚ। ਵਿਘਨ ਬਿਨਾਸਨ, ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਦ੍ਰਿੜਾਇਆ ਦਾ ਭਾਵ ਹੈ ਦ੍ਰਿੜ ਕਰਵਾ ਦੇਣਾ, ਪੱਕਾ ਚੇਤੇ ਕਰਵਾ ਦੇਣਾ, ਜੋ ਕਦੇ ਭੁੱਲੇ ਨਾ। ਜਿਵੇਂ ਕੋਈ ਚੀਜ਼ ਪੱਥਰ 'ਤੇ ਤਰਾਸ਼ ਦਿੱਤੀ ਜਾਏ, ਉੱਕਰੀ ਜਾਏ, ਉਹ ਪੱਕੀ ਹੋ ਜਾਂਦੀ ਹੈ, ਉਹ ਮਿਟਦੀ ਨਹੀਂ। ਇਸ ਤਰ੍ਹਾਂ ਗੁਰੂ ਨੇ ਨਦਰ ਕੀਤੀ, ਕਿਰਪਾ ਕੀਤੀ, ਸਾਨੂੰ ਆਪਣਾ ਅੰਮ੍ਰਿਤਮਈ ਨਾਮ ਦ੍ਰਿੜ ਕਰਵਾ ਦਿੱਤਾ, ਚੇਤੇ ਕਰਵਾ ਦਿੱਤਾ। ਜਿਸ ਦੇ ਅੰਦਰ ਇਹ ਨਾਮ ਦ੍ਰਿੜ ਹੋ ਜਾਏ, ਵਿਘਨ ਬਿਨਾਸਨ, ਇਹਨਾਂ ਦਾ ਨਾਸ਼ ਹੋ ਜਾਂਦਾ। ਸਭ ਦੁੱਖ ਨਾਸਨ, ਇਹ ਵੀ ਨਾਸ ਜਾਂਦੇ ਹਨ। ਖੋਏ ਪਾਪ ਭਏ ਸਭ ਪਾਵਨ, ਪਾਪ ਖੋਏ ਜਾਂਦੇ ਹਨ, ਖਤਮ ਹੋ ਜਾਂਦੇ ਹਨ, ਸਾਰੇ ਪਾਵਨ ਹੋ ਜਾਂਦੇ ਹਨ। ਜਨ ਨਾਨਕ ਸੁੱਖ ਘਰ ਆਇਆ, ਉਹ ਫਿਰ ਸੁੱਖ ਦੇ ਘਰ ਵਿੱਚ ਆ ਜਾਂਦਾ। ਸੁੱਖ ਘਰ ਕੀ ਹੈ? ਗੁਰੂ ਦਾ ਘਰ, ਗੁਰੂ ਦੀ ਉਸਤਤਾ ਦਾ ਘਰ, ਗੁਰੂ ਦੀ ਸਿਫਤ ਦਾ ਘਰ, ਗੁਰੂ ਦੀ ਵਡਿਆਈ ਦਾ ਘਰ। ਇੱਕ ਹੋਰ ਬੋਲ ਦੇ ਰਾਹੀਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ, ਹਰ ਕੀ ਪ੍ਰੇਮ ਭਗਤ ਮਨ ਲੀਨਾ, ਨਿਤ ਬਾਜੇ ਅਨਹਦ ਬੀਨਾ। ਹਰੀ ਦੀ ਪ੍ਰੇਮਾ ਭਗਤੀ ਵਿੱਚ ਮਨ ਲੀਨ ਹੋਣਾ, ਇੱਕਮਿਕ ਹੋ ਜਾਣਾ। ਲੀਨਾ ਦਾ ਭਾਵ ਕੀ ਹੈ? ਲੀਨ ਹੋਣਾ, ਇੱਕਮਿਕ ਹੋਣਾ। ਹਰ ਚਰਨ ਕੀ ਓਟ ਸਤਾਣੀ, ਸਭ ਚੁੱਕੀ ਕਾਣ ਲੋਕਾਣੀ। ਹਰ ਚਰਨ ਕੀ ਓਟ ਸਤਾਣੀ, ਚਰਨ ਹਰ ਚਰਨ ਗੁਰੂ ਦੇ ਬੋਲ, ਹਰੀ ਦੇ ਚਰਨ, ਹਰੀ ਦੇ ਦਿੱਤੇ ਹੋਏ ਅੰਮ੍ਰਿਤਮਈ ਬੋਲ, ਇਹਨਾਂ ਦੇ ਅੰਦਰ ਕੀ ਹੈ? ਓਟ ਸਤਾਣੀ। ਓਟ, ਓਟ ਆਸਰੇ ਦਾ ਨਾਮ ਹੈ, ਸਹਾਰੇ ਦਾ ਨਾਮ ਹੈ, ਟੇਕ ਦਾ ਨਾਮ ਹੈ। ਓਟ ਬਾਣੀ ਵਿੱਚ ਕਿਤੇ ਕਿਤੇ ਇਹ ਬੋਲ ਆਉਂਦਾ ਹੈ, ਓਟ, ਓਟ ਲੈਣੀ। ਓਟ ਦਾ ਭਾਵ ਹੁੰਦਾ ਹੈ ਸਹਾਰਾ ਲੈਣਾ, ਟੇਕ ਲੈਣੀ। ਹਰੀ ਦੇ ਚਰਨਾਂ ਦੀ ਜਿਹੜੀ ਟੇਕ ਹੈ, ਹਰੀ ਦੇ ਚਰਨਾਂ ਦਾ ਸਹਾਰਾ ਜੋ ਹੈ, ਇਹ ਜਿਹੜੀ ਓਟ ਹੈ, ਇਹਦੇ ਵਿੱਚ ਕੀ ਹੈ? ਸਤਾਣੀ ਦਾ ਭਾਵ ਹੈ ਬਹੁਤ ਤਾਕਤ ਹੈ, ਸਤਾਣੀ, ਸੱਤ ਵਾਲੀ ਤਾਕਤ, ਸਤਾਣੀ। ਸਤਾਣੀ ਦੋ ਸ਼ਬਦਾਂ ਦਾ ਜੋੜ ਹੈ, ਇੱਕ ਸੱਤ ਔਰ ਦੂਜਾ ਤਾਣ, ਸਤਾਣੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇਸ ਤਰ੍ਹਾਂ ਬਹੁਤ ਸਾਰੇ ਬੋਲ ਆਉਂਦੇ ਨੇ ਜੋ ਦੋ ਸ਼ਬਦਾਂ ਨੂੰ ਜੋੜ ਕੇ ਇੱਕ ਸ਼ਬਦ ਬਣਾਇਆ ਜਾਂਦਾ ਹੈ। ਸੱਤ ਅਤੇ ਤਾਣ ਇਕੱਠੇ ਕਰੀਏ ਤੇ ਸਤਾਣੀ ਬਣ ਜਾਂਦਾ ਹੈ। ਉਹ ਤਾਣੀ, ਉਹ ਤਾਕਤ ਜਿਸ ਵਿੱਚ ਸੱਤ ਹੈ, ਉਹ ਸ਼ਕਤੀ ਜਿਹੜੀ ਸਦੀਵੀ ਹੀ ਹੈ, ਹਰ ਵੇਲੇ ਹੈ। ਇੱਕ ਤਾਣ, ਇੱਕ ਤਾਕਤ ਉਹ ਹੈ ਜੋ ਆਉਂਦੀ ਜਾਂਦੀ ਰਹਿੰਦੀ ਹੈ, ਸਦੀਵ ਨਹੀਂ ਰਹਿੰਦੀ। ਕਦੇ ਉਹ ਤਾਕਤ ਆ ਗਈ, ਕਦੇ ਚਲੀ ਗਈ। ਪਰ ਇੱਕ ਸਤਾਣੀ ਹੈ, ਸੱਤ ਵਾਲੀ ਤਾਣੀ, ਸੱਤ ਵਾਲੀ ਤਾਕਤ, ਸੱਤ ਉਹਦੇ ਅੰਦਰ ਹੈ, ਭਾਵ ਕਿ ਉਹ ਸਦੀਵੀ ਤਾਣ ਹੈ, ਜਿਸ ਨੂੰ ਆਪਾਂ ਕਹਿੰਦੇ ਨਾ, ਤੂੰ ਤਾਣ ਦੇਵਾਨ, ਤੂੰ ਤਾਣ ਵੀ ਹੈ ਦੇਵਾਨ ਵੀ ਹੈ, ਤੂੰ ਹੈ ਮੇਰੇ ਸਵਾਮੀ। ਦੇਵਾਨ ਦਾ ਭਾਵ ਕੀ ਹੈ? ਕਚਹਿਰੀ। ਠੰਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ, ਗੁਰਪੂਰੇ ਹੈ ਰਾਖੀ, ਸ਼ਰਨ ਸੱਚੇ ਕੀ ਤਾਕੀ। ਗੁਰੂ ਅਰਜਨ ਦੇਵ ਜੀ ਦਾ ਬੋਲ। ਸੱਚੇ ਪਰਮਾਤਮਾ ਦੀ ਸ਼ਰਨ, ਤਾਕੀ ਦਾ ਭਾਵ ਹੈ ਤੱਕੀ ਹੈ। ਤੱਕੀ ਦਾ ਭਾਵ ਕੀ ਹੈ?
ਉਹਦਾ ਆਸਰਾ ਲੈਣਾ ਕੀਤਾ ਹੈ ਉਹਦੇ ਵੱਲ, ਤਾਂ ਉਹਨੇ ਕੀ ਕੀਤਾ, ਠੰਡ ਪਾਈ ਕਰਤਾਰੇ। ਉਸਨੇ ਰਹਿਮਤ ਕਰਕੇ ਨਾਮ ਦਾ ਜਲ ਦੇ ਕੇ ਠੰਡ ਪਾ ਦਿੱਤੀ, ਤਾਪ ਛੋੜ ਗਿਆ ਪਰਵਾਰੇ। ਤਾਪ ਦੇ ਕਈ ਰੂਪ ਹਨ, ਇੱਕ ਸਮੂਹ ਦੇ ਰੂਪ ਵਿੱਚ ਹੈ, ਪਰਵਾਰੇ ਦਾ ਭਾਵ ਹੈ ਸਮੂਹ ਦੇ ਰੂਪ ਵਿੱਚ, ਤਾਪ ਵਿਸ਼ੇ ਵਿਕਾਰ। ਜਦੋਂ ਪੂਰੇ ਗੁਰੂ ਦੀ ਸਤਾਣੀ ਓਟ ਮਿਲ ਗਈ, ਤਾਣ ਵਾਲੀ ਸੱਤ ਵਾਲੀ ਤਾਕਤ ਮਿਲ ਗਈ, ਤਾਂ ਇਹ ਜਿਹੜੇ ਤਾਪ ਸਨ, ਕਿਤੇ ਕਿਤੇ ਤਿੰਨ ਤਾਪਾਂ ਦੀ ਗੱਲ ਹੈ, ਪਰ ਸਤਿਗੁਰੂ ਜੀ ਇੱਥੇ ਇਹਨੂੰ ਆਖਦੇ ਨੇ ਇਹ ਸਮੂਹ ਦੇ ਰੂਪ ਵਿੱਚ ਹਨ, ਪਰਿਵਾਰੇ ਦਾ ਭਾਵ ਸਮੂਹ ਦੇ ਰੂਪ ਵਿੱਚ ਵੱਡੀ ਗਿਣਤੀ ਦੇ ਅੰਦਰ। ਅੱਜ ਦੇ ਹੁਕਮਨਾਮੇ ਦੇ ਰਾਹੀਂ ਗੁਰੂ ਅਰਜਨ ਦੇਵ ਕਿਰਪਾ ਕਰ ਰਹੇ, ਨਾਰਾਇਣ ਪ੍ਰਾਣ ਆਧਾਰਾ, ਨਾਰਾਇਣ ਨਾਰਾਇਣ ਰੱਬ ਦਾ ਨਾਮ ਹੈ, ਪਰਮਾਤਮਾ ਦਾ ਨਾਮ ਹੈ ਨਾਰਾਇਣ। ਜੋ ਪਾਣੀ ਦੇ ਵਿੱਚ ਰਹਿਣ ਵਾਲੇ ਜੀਵਾਂ ਦੀ ਸਹਾਇਤਾ ਕਰਦਾ ਹੈ ਉਹਨੂੰ ਵੀ ਨਾਰਾਇਣ ਹੀ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਰੱਬ ਦਾ ਕੋਈ ਵੀ ਨਾਮ ਹੋਵੇ ਉਸ ਨੂੰ ਲਿਖਣਾ ਕੀਤਾ, ਤੋ ਨਾਰਾਇਣ ਹੈ ਔਰ ਪ੍ਰਾਣਾ ਦਾ ਆਧਾਰ ਹੈ, ਆਸਰਾ ਹੈ। ਹਮ ਸੰਤ ਜਨਾ ਰੇ ਨਾਰਾ, ਰੇ ਨਾਰਾ ਦਾ ਭਾਵ ਹੈ ਧੂੜੀ ਖਾਕ, ਹਮ ਦਾ ਭਾਵ ਹੈ ਅਸੀਂ, ਸੰਤ ਜਨਾ ਦਾ ਭਾਵ ਹੈ ਸੰਤ ਭਗਤ ਗੁਰਮੁਖ। ਅਸੀਂ ਤੇਰੇ ਭਗਤਾਂ ਦੇ ਚਰਨਾਂ ਦੀ ਰੇ ਨਾਰਾ ਹਾਂ, ਰੇਨ ਹਾਂ, ਧੂੜੀ ਹਾਂ, ਖਾਕ ਹਾਂ। ਭਗਤਾਂ ਦੇ, ਸੰਤਾਂ ਦੇ, ਗੁਰਮੁਖਾਂ ਦੇ ਚਰਨਾਂ ਦੀ ਧੂੜੀ ਦਾ ਕੀ ਭਾਵ ਹੈ, ਉਹਨਾਂ ਦਾ ਉਪਦੇਸ਼ ਲੈਣਾ, ਉਹਨਾਂ ਕੋਲੋਂ ਗਿਆਨ ਲੈਣਾ, ਉਹਨਾਂ ਕੋਲੋਂ ਸਿੱਖਿਆ ਲੈਣੀ। ਜਦੋਂ ਕੋਈ ਸੰਤ ਜਨਾਂ ਦੇ, ਭਗਤਾਂ ਦੇ ਚਰਨਾਂ ਦੀ ਰੇਨ ਬਣ ਜਾਏ, ਤਾਂ ਪਾਤਸ਼ਾਹ ਕਹਿੰਦੇ ਉਸ ਰੇਨ ਦੇ ਨਾਲ ਜਿਹੜੇ ਪਤਿਤ ਹੁੰਦੇ ਨੇ ਉਹ ਵੀ ਪਾਵਨ ਹੋ ਜਾਂਦੇ ਹਨ, ਪਤਿਤ ਵੀ ਪਵਿੱਤਰ ਹੋ ਜਾਂਦੇ ਨੇ, ਪਤਿਤ ਪੁਨੀਤ ਕਰ ਲੈਂਦੇ। ਗੁਰਮੁਖਾਂ ਦੇ ਚਰਨਾਂ ਦੀ ਧੂੜੀ ਪਤਤਾਂ ਨੂੰ ਵੀ ਪਾਵਨ ਕਰ ਲੈਂਦੀ ਹੈ, ਪਤਤਾਂ ਨੂੰ ਵੀ ਪਵਿੱਤਰ ਬਣਾ ਦਿੰਦੀ ਹੈ। ਕਰ ਕਿਰਪਾ ਹਰ ਜਸ ਦਿਨੇ, ਜੇ ਕੋਈ ਪਤਤ ਤੋਂ ਪਾਵਨ ਹੋ ਗਿਆ ਇਹ ਕਿਰਪਾ ਵੀ ਉਹਦੀ ਹੈ, ਇਸ ਕਿਰਪਾ ਦੇ ਰਾਹੀਂ ਉਹ ਹਰੀ ਆਪ ਹੀ ਕਿਰਪਾ ਕਰਕੇ ਆਪਣਾ ਜਸ ਦੇ ਦਿੰਦਾ ਹੈ। ਪਾਰ ਬ੍ਰਹਮ ਕਰੇ ਪ੍ਰਤਿਪਾਲਾ, ਉਹ ਪਾਰਬ੍ਰਹਮ ਪਰਮਾਤਮਾ ਹੀ ਸਾਰਿਆਂ ਦੀ ਪ੍ਰਤਿਪਾਲਣਾ ਕਰ ਰਿਹਾ ਹੈ, ਸੰਭਾਲ ਕਰ ਰਿਹਾ ਹੈ, ਸਾਰ ਲੈ ਰਿਹਾ ਹੈ। ਸਦ ਜੀ ਸੰਗ ਰਖਵਾਲਾ, ਸਦ ਦਾ ਭਾਵ ਹੈ ਸਦਾ, ਜੀ ਸੰਗ ਰਖਵਾਲਾ ਉਹ ਜੀਵਾਂ ਦੇ ਨਾਲ ਹੈ ਔਰ ਜੀਵਾਂ ਦੀ ਰੱਖਿਆ ਵੀ ਕਰ ਰਿਹਾ ਹੈ। ਹਰ ਦਿਨ ਰਹਿਣ ਕੀਰਤਨ ਗਾਈਏ, ਦਿਨ ਰਹਿਣ ਦਾ ਭਾਵ ਹੈ ਦਿਨ ਰਾਤੀ, ਭਾਵ ਕਿ ਹਰ ਵੇਲੇ, ਹਰ ਦਿਨ ਰਹਿਣ ਦਾ ਭਾਵ ਹੈ ਹਰੀ ਦਾ ਦਿਨ ਰਾਇਣ, ਕੀਰਤਨ ਦਾ ਭਾਵ ਹੈ ਕੀਰਤੀ ਉਸਤਤ ਵਡਿਆਈ ਗਾਈਏ ਕਰਦੇ ਰਹੀਏ। ਬਹੁੜ ਨਾ ਜੋਨੀ ਪਾਈਏ, ਬਹੁੜ ਦਾ ਭਾਵ ਹੈ ਫਿਰ, ਜੂਨਾਂ ਦੇ ਵਿੱਚ ਉਹ ਜੀਵ ਨਹੀਂ ਆਉਂਦਾ, ਜੋ ਉਹਦੀ ਕੀਰਤੀ ਕਰਦਾ ਹੈ, ਉਹਦੀ ਉਸਤਤੀ ਕਰਦਾ ਹੈ, ਉਸ ਰੱਬ ਜੀ ਦੀ ਪਰਮਾਤਮਾ ਦੀ ਸ਼ੋਭਾ ਕਰਦਾ ਹੈ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਵਾਰ ਵਾਰ ਜਨਮਦਾ ਅਤੇ ਮਰਦਾ ਨਹੀਂ। ਜਿਸ ਦੇਵੈ ਪੁਰਖ ਵਿਧਾਤਾ, ਉਹ ਪੁਰਖ ਪਰਮਾਤਮਾ ਆਪ ਹੀ ਕਿਰਪਾ ਕਰਕੇ, ਆਪ ਹੀ ਨਦਰ ਕਰਕੇ ਦਿਨ ਰਹਿਣ ਕੀਰਤੀ ਕਰਨ ਦੀ ਦਾਤ ਦੇ ਦਿੰਦਾ ਹੈ। ਜਿਸ ਦੇਵੇ, ਜਿਸ ਨੂੰ ਦੇ ਦੇਵੇ, ਜਿਸ ਉੱਤੇ ਉਸ ਦੀ ਨਦਰ ਹੋ ਜਾਏ ਪੁਰਖ ਵਿਧਾਤਾ ਦੀ, ਪਰਮਾਤਮਾ ਦੀ,
ਹਰ ਰਸ ਤਿੰਨ ਹੀ ਜਤਾ। ਜਤਾ ਦਾ ਭਾਵ ਹੈ ਜਾਣਿਆ। ਹਰ ਰਸ ਦਾ ਭਾਵ ਹੈ ਹਰੀ ਦੇ ਨਾਮ। ਹਰ ਰਸ ਦਾ ਭਾਵ ਹੈ ਹਰੀ ਦੇ ਨਾਮ ਦਾ ਰਸ। ਤਿੰਨ ਦਾ ਭਾਵ ਹੈ ਉਹਨਾਂ ਨੇ ਜਤਾ ਦਾ ਭਾਵ ਜਾਣਿਆ ਹੈ। ਕਿਹਨਾਂ ਨੇ? ਜਿਸ ਦੇਵੈ ਪੁਰਖ ਵਿਦਾਤਾ। ਜਿਨ੍ਹਾਂ ਨੂੰ ਉਹ ਪੂਰਨ ਪੁਰਖ ਵਿਦਾਤਾ ਆਪ ਹੀ ਕਿਰਪਾ ਕਰਕੇ ਇਹ ਹਰੀ ਦੇ ਨਾਮ ਦੇ ਰਸ ਦੀ ਸੋਝੀ ਦਿੰਦਾ ਹੈ, ਗਿਆਨ ਦਿੰਦਾ ਹੈ। ਜਮ ਕੰਕਰ ਨੇੜ ਨਾ ਆਇਆ। ਜਮ ਕੰਕਰ, ਕੰਕਰ ਆਮ ਤੌਰ 'ਤੇ ਉਸ ਨੁਕੀਲੇ ਪੱਥਰ ਦਾ ਨਾਮ ਹੈ ਜੋ ਪੈਰ ਨੂੰ ਠੋਕਰ ਲੱਗ ਜਾਏ ਤਾਂ ਪੀੜਾ ਹੁੰਦੀ ਹੈ, ਦਰਦ ਹੁੰਦੀ ਹੈ। ਜਮ ਕੰਕਰ, ਉਹ ਕੰਕਰ, ਉਹ ਡੰਡਾ ਜੋ ਜਮਾਂ ਦਾ ਹੈ, ਨੇੜ ਨਾ ਆਇਆ, ਨੇੜੇ ਨਹੀਂ ਆਉਂਦਾ। ਸੁੱਖ ਨਾਨਕ ਸ਼ਰਣੀ ਪਾਇਆ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਹੇ ਨਾਨਕ, ਇਹ ਜੋ ਸੁੱਖ ਹੈ ਉਹਦੀ ਸ਼ਰਣ ਵਿੱਚੋਂ, ਉਹਦੀ ਹਜ਼ੂਰੀ ਵਿੱਚੋਂ ਪ੍ਰਾਪਤ ਹੁੰਦਾ। ਜਿਸ ਤਰ੍ਹਾਂ ਇੱਕ ਬੋਲਦੇ ਰਾਹੀਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਭਇਓ ਕਿਰਪਾਲ ਸਰਬ ਕੋ ਠਾਕੁਰ, ਸਗਰੋ ਦੁੱਖ ਮਿਟਾਇਓ, ਕਹੋ ਨਾਨਕ ਹਉਮੈ ਭੀਤ, ਗੁਰਖਾਈ ਤੋ ਦਿਆਰ ਬੈਠ ਲਓ ਪਾਇਓ। ਭਇਓ ਕਿਰਪਾਲ, ਜਦੋਂ ਭਇਓ ਦਾ ਭਾਵ ਹੈ ਹੋ ਜਾਣਾ, ਭਇਆ ਜਾਂ ਭਇਓ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਕਈ ਵਾਰੀ ਆਉਂਦਾ ਹੈ, ਭਇਓ ਜਾਂ ਭਇਆ, ਜਿਵੇਂ ਆਨੰਦ ਭਇਆ, ਭਇਆ ਦਾ ਭਾਵ ਕੀ ਹੋ ਜਾਣਾ। ਸੋ ਅੱਜ ਦੇ ਹੁਕਮਨਾਮੇ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਨੇ ਐਸੀ ਹੀ ਕਿਰਪਾ ਕੀਤੀ ਹੈ। ਗੁਰ ਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜੈ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮਿਲੇ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨਾ। ਆਓ ਗੁਰਬਾਣੀ ਕੀਰਤਨ ਨਾਲ ਜੁੜਨਾ ਕਰੀਏ ਜੀ। ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੀ ਆਵਾਜ਼ ਚਾਹੀਦੀ ਹੈ?
1: ਨਹੀਂ, ਸਾਰਿਆਂ ਦੀ ਚਾਹੀਦੀ ਹੈ,
0: ਸਾਰਿਆਂ ਦੀ ਹੋਣੀ ਚਾਹੀਦੀ
1: ਹੈ। ਉਹ ਕਹਿੰਦੇ ਸਾਰਿਆਂ ਦੀ ਆ ਜਾਣੀ,
0: ਉਹ ਤਾਂ ਉਧਰ ਆ,
1: ਉਹ ਵੀ ਇਧਰ ਆ ਜਾਣੀ ਆ,
0: ਉਧਰ ਇਧਰ ਨੀ ਆਉਣੀ, ਉਹ ਉਧਰ ਹੀ ਰਹਿਣੀ, ਉਧਰ ਨੂੰ ਲਾਓ ਸਗੋਂ ਉਹਨਾਂ ਦੀ ਸਾਰਿਆਂ ਦੀ ਆਵਾਜ਼।
2: ਬੀਬੀ ਚੁੱਪ ਕਰਕੇ,
3: ਬੀਬੀ ਤੁਹਾਡੀ ਆਵਾਜ਼ ਸਭ ਤੋਂ

0: ਵਾਹ ਨੌ
1: ਹਲੇ 10 ਮਿੰਟ ਹੋਏ ਆ ਬੀਬੀ
0: ਕਿੰਨੇ ਹੋਏ ਤੋਂ ਲੱਗਣਾ
1: ਸਵਾ ਨੌ ਲੱਗਦੀ ਹੁਣ
0: ਵਾਹਿਗੁਰੂ ਜੀ।

ਕਲ ਕਲੇਸ਼ ਤਨ ਮਾਹੇ ਮਿਟਾਵੋ। ਨਾਮ ਜਪਤ ਗ੍ਰੰਥ ਲਿਖਿਆ ਕਿੰਨੇ ਰਾਮ ਨਾਮ ਇੱਕ ਆਖਰ, ਤਾਂ ਕਿ ਮਹਿਮਾ ਗਰੀ ਨਾ ਆਵੇ। ਨਾਨਕ ਗੁਣ ਸੰਗ ਮੋਹੇ ਉਧਾਰੋ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਕੈ ਸਿਮਰਨ ਅੰਦਰ ਜਾਗੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਨਾਨਕ ਤਾ ਕੈ ਲਾਗੋ ਪਾਏ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਸਭ ਕੈ ਸੁਜੈ, ਪ੍ਰਭ ਕੈ ਸਿਮਰਨ ਪੂਰਨ ਆਸਾ। ਅੰਮ੍ਰਿਤ ਨਾਮ ਰਿਤ ਮਾਏ ਸਮਾਏ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੇ, ਪ੍ਰਭ ਕੋ ਸਿਮਰੇ ਸਦਾ ਅਵਿਨਾਸੀ। ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ। ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਬਹੁ ਨ ਝੂਰੇ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਕਮਲ ਵਿਗਿਆਸਨ, ਸੁਖ ਪ੍ਰਭ ਸਿਮਰਨ ਕਾਂਤ ਨ ਪਾਰ। ਨਾਨਕ ਤਿੰਨ ਜਨ ਸਰਨੀ ਪਇਆ, ਹਰ ਸਿਮਰਨ ਲਗ ਭੇਦ ਉਪਾਏ, ਹਰ ਸਿਮਰਨ ਨੀਚੋਂ ਕੁੰਟ ਜਾਤੇ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਮੈਂ

0: ਦੀ
1: ਜੇ ਮਾਤ ਪਿਤਾ ਸੁਖਮੀਤ ਨਾ ਪਾਏ
0: ਮਾਲੂਮ ਨਾਮ ਤੇਰੇ ਸੰਗ ਸਹਾਈ
1: ਮਹਾਭਿਆਨ ਦੂਤ ਜਮ ਦਲੇ
0: ਤਹ ਕੇਵਲ ਨਾਮ ਸੰਗ ਤੇਰੇ ਚੱਲੇ
1: ਮੁਸ਼ਕਲ ਹੋਵੇ ਅਤ ਭਾਰੀ
0: ਹਰ ਕੋ ਨਾਮ ਖਿਨ ਮਾਹੇ ਉਧਾਰੀ ਹਰ ਕੋ ਨਾਮ ਕੋਟ ਪਾਪ ਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ
0: ਨਾਨਕ ਪਾਵੋ ਸੁਖ ਕਨੇਰੇ
1: ਰਾਜਾ ਦੁਖੀਆ
0: ਹਰ ਕਾ ਨਾਮ ਜਪਤ ਹੋਏ ਸੁਖੀਆ
1: ਕ੍ਰੋਧੀ ਬੰਧਨ ਪਰੇ
0: ਹਰ ਕਾ ਨਾਮ ਜਪਤ ਨਿਸਤਰੈ
1: ਅਨਕ ਮਾਇਆ ਰੰਗ ਦਿਖ ਨਾ ਬਿਝਾਵੇ
0: ਹਰ ਕਾ ਨਾਮ ਜਪਤ ਅਗਾਵੇ
1: ਜੇ ਮਾਰ ਗਏ ਜਾਤਾ ਅਕੇਲਾ
0: ਤੈ ਹਰ ਨਾਮ ਸੰਗ ਹੋਤ ਸੁਹੇਲਾ ਨਾਨਕ ਗੁਰਮੁਖ ਪਰਮ ਗਤ ਪਾਈਐ ਨਾਮ ਜਪਤਾ ਪਾਰ ਪਰਾਹੀ ਹਰ ਕਾ ਨਾਮ ਤਤਕਾਲ ਉਧਾਰੈ ਨਾਮ ਜਪਤ ਪਾਵੈ ਵਿਸਰਾਮ ਹਰ ਕਾ ਨਾਮ ਕੋਟ ਪਾਪ ਖੋਵੈ ਨਾਨਕ ਪਾਈਐ ਸਾਧ ਕੈ ਸੰਗ ਹਰ ਕਾ ਨਾਮ ਮਹਾ ਸੰਤੋਸਾ ਹਰ ਕਾ ਨਾਮ ਸੰਗ ਉਜਿਆਰਾ ਹਰ ਕਾ ਨਾਮ ਤੈ ਨਾਲ ਪਛਾਨੂ
1: ਮਹਾਂ ਤਤ ਬਹੁ ਕਾਮ
0: ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
1: ਤਿਰਖਾ ਮਨ ਤੁਧ ਆਕਰਖੈ
0: ਤਹ ਨਾਨਕ ਹਰ ਹਰਿ ਅੰਮ੍ਰਿਤ ਵਰਖੈ ਸੰਤ ਜਨਾ ਕੈ ਮਨ ਵਿਸਰਾਮ ਹਰ ਕੈ ਨਾਮ ਉਦਰੇ ਜਨ ਕੋਟ ਹਰ ਹਰਿ ਔਖਦ ਸਾਧ ਕਮਾਤ ਪਾਰ ਬ੍ਰਹਮ ਜਨ ਕੀਨੋ ਦਾਨ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਨਾਮ ਜਪਤ ਕਾ ਪਰੈ ਨ ਭੰਗ ਹਰ ਕੈ ਨਾਮ ਜਨ ਸੋਭਾ ਪਾਈ ਹਰ ਨਾਮ ਜਪਤ ਕਛ ਨਹੀਂ ਵਿਯੋਗ ਨਾਨਕ ਪੂਜੈ ਹਰ ਹਰ ਦੇਵਾ ਹਰ ਤਨ ਜਨ ਕੋ ਆਪ੍ਰਭ ਦੀਨ ਹਰ ਪ੍ਰਤਾਪ ਜਨ ਅਵਰ ਨ ਜਾਣੀ ਸੁਨ ਸਮਾਦ ਨਾਮ ਰਸ ਮਾਤੇ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਨਾਨਕ ਜਨ ਸੰਕੇਤੇ ਤਰੇ ਕਾਮ ਤੇਨ ਹਰ ਹਰ ਗੁਣ ਗਾਮ ਨਾਮ ਸੁਨਤ ਦਰ ਦੁਖ ਲੱਥਾ
1: ਸੰਤ
0: ਪ੍ਰਤਾਪ ਦੁਰਤ ਸਭ ਨਸੈ

ਕਣਕ ਅਸਹਿ ਵਰਪੁੰਦਾਨ ਜੈਨ ਮਾਰਗ ਸੰਜਮਿਆ ਤਸਾਧਨ ਤੋ ਪੀ ਹਮੈ ਮੈਲ ਨ ਜਾਵੈ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਗਰਭ ਗਮਨ ਨ ਮੰਤੇ ਹੁੰਟੈ ਮਨ ਕੀ

ਅਨਕ ਜਤਨ ਕਰ ਕ੍ਰਿਸ਼ਨ ਨਾ ਧਰਾਪੈ ਕੋਟ ਪਾਗਰ ਗਹਿ ਨਹੀਂ ਸਿਜੈ ਮੋਹਿ ਵਿਆਪਹਿ ਮਾਇਆ ਜਾਲ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਨਾਨਕ ਬੋਲੇ ਸਹਿਜ ਸੁਭਾਏ

ਆਪਣ ਸੰਗ ਆਪਰਾ ਵਰਾਤੇ ਨਾਨਕ ਅਵਰ ਨ ਜਾਣ ਸਕੋਇ ਹਰ ਕੋ ਨਾਮ ਜਪ ਨਿਰਮਲ ਕਰਮ ਸਾ ਸੰਗ ਦੁਰਮਤ ਮਲ ਹਿਰਿਆ ਹਰ ਕਾ ਨਾਮ ਜਪੋ ਜੀ ਸਦਾ ਹਰ ਕੋ ਜਸ ਰਸਨ ਬਖਾਨੀ।

ਉੱਚੇ ਤੇ ਉੱਚਾ ਭਗਵੰਤ।

ਨਾਨਕ ਤਿਨ ਪਾਇਆ ਖਾਤ ਪੀਤ ਵਰਤੈ ਅੰਧ ਉਲਾਸ ਅਗਿਆਨੀ ਮਨ ਰੋਸ ਕਰੇ ਬਹਰਸ ਦਾ ਵਿਸਵਾਸ ਨਾ ਹੋਵੇ ਪ੍ਰਭ ਕੀ ਆਗਿਆ ਮਾਨੇ ਮਾਥੇ ਨਾਨਕ ਸਾਹਿਬ ਸਦਾ ਦਇਆਲ ਸਰ ਪਰ ਹੋਵਤ ਜਾਨ ਨੇਤ ਉਹ ਮਨ ਸਹਿਓ ਮਨ ਪਛਤਾਵੇ ਲਭ ਡਰਿਓ ਤੈ ਅੰਧੰਧਾਰ ਤਾਕੋ ਹੱਥ ਨਾ ਆਵੇ ਕੇ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰੰਗ ਸੰਗ ਮਾਇਆ ਬੇਖਸਤਾ ਮਿਥਿਆ ਆਪਸ ਉਪਰ ਕਰਤ ਗੁਮਾਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਹੱਥ ਪਰ ਦਰਬ ਕੋ ਹਿਰਹਿ ਮਿਥਿਆ ਰਸਨਾ ਭੋਜਨ ਅਨ ਸਵਾਦ ਮਿਥਿਆ ਮਨ ਪਰ ਲੋਭ ਲਭਾਵ ਹੈ ਮਿਥਿਆ ਬਾਸ ਲੇਤ ਬਿਕਾਰਾ ਸਫਲ ਦੇ ਨਾਨਕ ਹਰ ਹਰ ਨਾਮ ਲਏ ਸਾਚ ਬਿਨਾ ਕਹਿ ਹੋਵਤ ਸੂਚਾ ਭੁੱਖਾ ਵਰਤਾ ਕੈ ਦੁਰਗੰਧ ਮੇਘ ਬਿਨਾ ਜੋ ਖੇਤੀ ਜਾਏ ਜਿਉ ਕਿਰਪਨ ਕੇ ਨਿਰਾਰਥ ਦਾਮ ਨਾਨਕ ਤਾਕੈ ਬਲ ਬਲ ਜਾਓ ਮਨ ਨਹੀਂ ਪ੍ਰੀਤ ਮੁਖੋਂਗਣ ਲਾਵਤ ਬਾਹਰ ਭੇਖ ਨਾ ਕਾਹੂ ਭੀਨ ਆਵਤ ਜਾਵਤ ਜਨਮੈ ਮਰੈ ਇਸ ਕੀ ਸੀਖ ਧਰੈ ਸੰਸਾਰ ਨਾਨਕ ਕੁੰਜਨ ਚਰਨ ਪਰਾਤਾ ਆਪਣਾ ਕੀਆ ਆਪਹਿ ਮਾਨੈ ਕਿਸੈ ਦੂਰ ਜਨਾਵਤ ਕਿਸੈ ਬਜਾਵਤ ਨੇਰਾ

0: ਨਿਸ਼ਠਾ ਕਰ ਕੋ ਰਖ ਮਨ ਮਾਹੇ
1: ਜੇ ਪ੍ਰਸ਼ਾਦ ਸੁਗੰਧਿਤ ਤਨ ਲਾਵੇ
0: ਤਿਸ ਕੋ ਸਿਮਰਤ ਪਰਮ ਗਤ ਭਾਵ ਹੈ
1: ਜੇ ਪ੍ਰਸ਼ਾਦ ਬਸੇ ਸੁਖ ਮੰਦਰ
0: ਤਿਸ ਹੈ ਧਿਆਏ ਸਦਾ ਮਨ ਅੰਦਰ
1: ਜੇ ਪ੍ਰਸ਼ਾਦ ਗ੍ਰਹਿ ਸੰਗ ਸੁਖ ਵਚਨਾ
0: ਆਠ ਪਹਿਰ ਸਿਮਰੋ ਤਿਸ ਰਸਨਾ
1: ਜੇ ਪ੍ਰਸ਼ਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਏ ਧਿਆਵਣ ਜੋਗ
1: ਜੇ ਪ੍ਰਸ਼ਾਦ ਪਾਠ ਸਤੰਬਰ ਹੰਡਾਵੇ
0: ਤਿਸ ਹੈ ਤਿਆਗ ਅਵਲ ਭਾਵ ਹੈ
1: ਜੇ ਪ੍ਰਸ਼ਾਦ ਸੁਖ ਸੇਜ ਸੋਈ ਜੇ
0: ਮਨ ਆਠ ਪਹਿਰ ਤਾ ਕਾ ਜਸ ਗਾਵੀ ਜੈ ਮੁਖਤਾ ਕੋ ਜਸ ਰਸਨ ਬਖਾਨੈ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਨਾਨਕ ਪਾਸੇ ਤੀ ਕਰ ਜਾਵਹਿ ਲਿਵ ਲਾਵੋ ਤਿਸ ਨਾਮ ਸੁਨੇਹੀ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਮਨ ਸਾਨੀ ਪਰ ਠਾਕੁਰ ਪ੍ਰਭ ਤਾਕੈ ਮਨ ਸਾਥ ਸਾਥ ਸਿਮਰੋ ਪ੍ਰਭ ਉਚੇ ਨਾਨਕ ਤਾ ਕੀ ਭਗਤ ਕਰੇ ਮਨ ਤੇ ਸਿਮਰਤ ਕਿਉ ਆਲਸ ਕੀਜੈ ਮਨ ਤੇ ਪ੍ਰਭ ਕੋ ਕਬੂ ਨਾ ਬਸਾਰੀ ਰਾਖ ਬਰੋਏ ਪ੍ਰਭ ਆਪਣੇ ਮਨਾ ਉਠਤ ਬੈਠ ਸਤ ਸਹਿਤ ਆਈ ਨਾਨਕ ਤੇਰੀ ਰੱਖੈ
1: ਪ੍ਰਸ਼ਾਦ ਕਰੇ ਪੁੰਨੋ ਦਾਨ
0: ਮਨ ਆਠ ਪਹਿਰ ਕਰ ਤਿਸ ਕਾ ਧਿਆਨ
1: ਪ੍ਰਸ਼ਾਦ ਤੂੰ ਚਾਰ ਵਿਵਹਾਰੀ
0: ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ
1: ਪ੍ਰਸ਼ਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਨੂਪ
1: ਪ੍ਰਸ਼ਾਦ ਤੇਰੀ ਨੀਕੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਪ੍ਰਸ਼ਾਦ ਤੇਰੀ ਪਤ ਰਹੇ
0: ਗੁਰ ਪ੍ਰਸਾਦ ਨਾਨਕ ਜਸ ਕਹਿ ਪ੍ਰਸਾਦ ਪੇਖੇ ਬਸਮਾਦ
1: ਪ੍ਰਸ਼ਾਦ ਬੋਲੇ ਅੰਮ੍ਰਿਤ ਰਚਨਾ
0: ਜੈ ਪ੍ਰਸਾਦ ਸੁਖ ਸਹਿਜੇ ਬਸਨਾ
1: ਪ੍ਰਸ਼ਾਦ ਹਸਤ ਕਰ ਚੱਲੇ
0: ਜੈ ਪ੍ਰਸਾਦ ਸੰਪੂਰਨ ਫਲ ਹੈ
1: ਜੈ ਪ੍ਰਸ਼ਾਦ ਪਰਮ ਗਤ ਪਾਵੇ
0: ਜੈ ਪ੍ਰਸਾਦ ਸੁਖ ਸਹਿ ਸਮਾਵੇ
1: ਐਸਾ ਪ੍ਰਭੂ ਤਿਆਗ ਅਵਰ ਕਤ ਲਾਗਿਓ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੈ ਪ੍ਰਸ਼ਾਦ ਤੂੰ ਪ੍ਰਗਟ ਸੰਸਾਰ
0: ਤਿਸ ਪ੍ਰਭ ਕੋ ਮੂਲ ਨ ਮਨੋ ਬਸਾਰ
1: ਪ੍ਰਸ਼ਾਦ ਤੇਰਾ ਪ੍ਰਤਾਪ
0: ਰੇ ਮਨ ਮੂੜ ਤੂੰ ਤਾ ਕੋ ਜਾਪ
1: ਜੇ ਪ੍ਰਸ਼ਾਦ ਤੇਰੇ ਕਾਰਜ ਪੂਰੇ
0: ਤਿਸੈ ਜਾਨ ਮਨ ਸਦਾ ਹਜੂਰੇ
1: ਜੇ ਪ੍ਰਸ਼ਾਦ ਤੂੰ ਪਾਵੇ ਸਾਚ
0: ਰੇ ਮਨ ਮੇਰੇ ਤੂੰ ਤਾ ਸਿਉ ਰਾਜ
1: ਜੇ ਪ੍ਰਸ਼ਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਏ ਜਪੇ ਸੋ ਨਾਓ
0: ਆਪ ਗਾਵਾਏ ਸੋ ਹਰ ਗੁਣ ਗਾਓ
1: ਪ੍ਰਭ ਕੀ ਪਾਤੇ ਹੋਏ ਪ੍ਰਗਾਸ਼
0: ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਦਇਆ ਤੇ ਮਤ ਉੱਤਮ ਹੋਏ
1: ਸਰਵਨ ਦਾਨ ਪ੍ਰਭ ਤੇਰੀ ਮਾਇਆ
0: ਆਪੋ ਕਛੂ ਨ ਕਿਨੂੰ ਲਿਆ ਜਿਤ ਜਿਤ ਲਾਭੋ ਤਿਤ ਲਗੇ ਹਰ ਨਾਥ ਨਾਨਕ ਨਿਕੈ ਕਛੂ ਨਾ

0: ਸੰਗ ਨਾ ਕਬਹੁ ਧਾਵੈ
1: ਕੇ ਸੰਗ ਸਦਾ ਸੁਖ ਪਾਵੈ
0: ਸਾਧ ਸੰਗ ਬਸਤੈ ਗੋਚਰ ਲਹੈ
1: ਸਾਧੂ ਕੇ ਸੰਗ ਅਜਰ ਸਹੈ
0: ਸਾਧ ਕੇ ਸੰਗ ਬਸੈ ਥਾਨ ਉੱਚੈ
1: ਸਾਧੂ ਕੇ ਸੰਗ ਮਹਿਲ ਪਹੁੰਚੈ
0: ਸਾਧ ਕੇ ਸੰਗ ਦ੍ਰਿੜੈ ਸਭ ਧਰਮ
1: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
0: ਸਾਧ ਕੇ ਸੰਗ ਪਾਏ ਨਾਮ ਨਿਧਾਨ
1: ਸਾਧੂ ਕੇ ਕਰਵਾਨ
0: ਸਾਧ ਕੇ ਸੰਗ ਸਭ ਕੁਲ ਉਧਾਰੈ
1: ਸਾਧ ਸੰਗ ਸਾਜਨ ਮੀਤ ਕਟੰਬ ਉਤਾਰੈ
0: ਸਾਧੂ ਕੇ ਸੰਗ ਸੋ ਧਨ ਪਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧੂ ਕੇ ਸੰਗ ਪਾਪ ਪਲਾਇਨ ਸਾਧ ਕੇ ਸੰਗ ਸਰਬ ਥਾਨ ਗਮ ਸਾਧ ਕੇ ਸੰਗ ਨਹੀਂ ਕਚਕਾਲ ਸਾਧ ਕੇ ਸੰਗ ਕਲੂਖਤ ਹਰੈ ਸਾਧ ਕੇ ਸੰਗ ਇਹਾ ਉਹਾ ਸੁਹੇਲਾ ਜੋ ਇੱਛੈ ਸੋਈ ਫਲ ਪਾਵੈ ਪਾਰ ਬ੍ਰਹਮ ਸਾਧ ਰਿਦ ਬਸੈ ਸਾਧ ਕੇ ਸੰਗ ਸੁਨੋ ਹਰ ਨਾਉ ਸਾਧ ਕੇ ਸੰਗ ਨ ਮਨ ਤੇ ਵਿਸਰੈ ਸਾਧ ਕੇ ਸੰਗ ਲੱਗੈ ਪ੍ਰਭ ਮੀਠਾ ਸਾਧ ਸੰਗ ਪੈ ਆਗਿਆਕਾਰੀ ਸਾਧ ਕੇ ਸੰਗ ਮਿਟੇ ਸਭ ਰੋਗ ਸਾਧ ਕੀ ਮਹਿਮਾ ਵੇਦ ਨ ਜਾਣੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਊਚ ਤੇ ਉੱਚੀ

ਰਸ ਭੋਗੀ ਕਈ ਕੋਟ ਪਾਥਰ ਬਿਰਖ ਨੇ ਪਜਾਏ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਦੇਵਦਾਨ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਵੇਦ ਪ੍ਰਾਣ ਸਿਮਰਤ ਅਰ ਸਾਸਤ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਗਿਰੀ ਮੇਰ ਸਵਰ ਜੀਵੇ ਕਈ ਕੋਟ ਭੂਤ ਪ੍ਰੇ ਸੁਖਰ ਮਿਰਾਜ ਨਾਨਕ ਆਪ ਲੈ ਪ੍ਰਿਆ ਭਰਪੂਰ ਕਈ ਕੋਟ ਨਰਕ ਸਵਰਗ ਨਿਵਾਸੀ ਕਈ ਕੋਟ ਬਹੁ ਜੋਨੀ ਫਿਰ ਹੈ ਕਈ ਕੋਟ ਘਰ ਲੈ ਥੱਕ ਪਾਹੇ ਕਈ ਕੋਟ ਮਾਇਆ ਮੈਂ ਚਿੰਤ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਰਾਮ ਨਾਮ ਸੰਗ ਤਿਨ ਲਿਵ ਲਾਗੀ ਆਤਮ ਮਹਿਕਾਰ ਬ੍ਰਹਮ ਲਹੰਤੇ ਤਿਨ ਕੋ ਮਿਲਿਓ ਪ੍ਰਭ ਅਬਿਨਾਸ ਪਾਰ ਬ੍ਰਹਮ ਤਿਨ ਲਾਗਾ ਰੰਗ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਆਕਾਸ ਬ੍ਰਹਿਮੰਡ ਕਈ ਜੁਗਤ ਕਿਨੋ ਵਿਸਥਾਰ ਸਦਾ ਸਦਾ ਇੱਕ ਇੱਕ ਓੰਕਾਰ ਪ੍ਰਾਪਤੇ ਹੋਏ ਪ੍ਰਮਾਹੇ ਸਮਾਤ ਆਪੇ ਆਪ ਨਾਨਕ ਪ੍ਰਭ ਸੋਏ ਤਿਨ ਹੋਵਤਾ

ਸਭ ਮੈਂ ਰਿਹਾ ਸਮਾਈ ਪ੍ਰਭਾਵੈ ਤਾ ਪਾਥਰ ਤਰਾਵੈ ਪ੍ਰਭਾਵੈ ਤਾ ਹਰ ਗੁਣ ਭਾਖੈ ਆਪ ਕਰੈ ਆਪਨ ਵਿਚਾਰੈ ਖੇਲੇ ਵਿਖਸੈ ਅੰਤਰ ਜਾਮੀ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਜੋ ਤਿਸ ਭਾਵੈ ਸੋਈ ਕਰੇ ਜੇ ਜਾਣਤ ਆਪਣਾ ਬਚੈ ਨਿਮਖ ਮਾਏ ਚਾਰ ਕੁੰਟ ਫਿਰ ਆਵੈ ਨਾਨਕ ਕੇ ਜਨ ਨਾਮ ਮਿਲੇ ਪਾਰ ਬ੍ਰਹਮ ਗਰੀਬ ਨਿਵਾਜ ਤਿਸ ਸਤਕਾਲ ਦੈ ਤਿਸ ਪ੍ਰਗਟਾਵੈ ਤਾਕਾ ਲੇਖਾ ਨਗਨ ਜਗਲੀਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਨਾਨਕ ਜੀਵੈ ਰੇਖ ਵਡਾਈ ਕਰਨ ਕਰਾਵਨ ਸਰਬ ਕੋ ਨਾਥ ਜੋ ਤਿਸ ਭਾਵੈ ਸੋਈ ਫਨ ਥੀਓ ਕਬੂ ਸੋਗ ਹਰ ਖਰੰਗ ਹਸੈ ਕਬੂ ਉਬ ਕਾਸ ਬਇਆਲ ਨਾਨਕ ਆਪ ਮਿਲ

0: ਰਾਜਾ ਕਬੂ ਭਲਾ ਭਲਾ ਕਹਾਵੇ ਗੁਰ ਪ੍ਰਸਾਦ ਨਾਨਕ ਜਸ ਕਹੇ
1: ਪੰਡਿਤ ਕਰੇ ਬਖਿਆਨ
0: ਕਬੂ ਮੋਨ ਤਾਰੀ ਲਾਵੇ ਧਿਆਨ
1: ਤਟ ਤੀਰ ਤੇ ਇਸ਼ਨਾਨ
0: ਕਬੂ ਸਿੱਧ ਸਾਧਕ ਮੁਖ ਗਿਆਨ
1: ਕੀਟ ਹਸਤ ਪਤੰਗ ਹੋਏ ਜੀਆ
0: ਅਣਿਤ ਜੋਨ ਭਰ ਮੈਂ ਭਰਮੀਆ
1: ਰੂਪ ਜੋ ਸੁਆਂਗੀ ਦਿਖਾਵੇ
0: ਜੋ ਪ੍ਰਭਾਵੇ ਤਿਵੇ ਨਚਾਵੇ
1: ਭਾਵੇ ਸੋਈ ਹੋਏ
0: ਨਾਨਕ ਦੂਜਾ ਅਵਰ ਨਾ ਕੋਏ
1: ਸਾਧ ਸੰਗ ਤੇ ਪਾਵੇ
0: ਉਸ ਸਥਾਨ ਤੇ ਬਹੁ ਨਾ ਆਵੇ
1: ਅੰਤਰ ਹੋਏ ਅਗਿਆਨ ਪ੍ਰਕਾਸ
0: ਉਸ ਸਥਾਨ ਕਾ ਨਹੀਂ ਵਿਨਾਸ
1: ਨਾਮ ਤੇ ਕਰਾਂਗਾ
0: ਸਦਾ ਬਸਹਿ ਪਾਰ ਬ

0: ਸਿਮਰ ਸਿਮਰ ਸਿਮਰ ਪ੍ਰਭ ਸੋਏ
1: ਨਾਨਕ ਵਿਘਨ ਨਾ ਲਾਗੇ ਕੋਏ
0: ਉਸਤਤ

0: ਭਾਗੀ ਤੇ ਬਡਭਾਗੀ ਤੇ ਜਨ ਜਗ ਮਾਹੇ
1: ਸਦਾ ਸਦਾ ਹਰ ਕੇ ਗੁਣ ਗਾਵੇ
0: ਰਾਮ ਨਾਮ ਜੋ ਕਰੇ ਵਿਚਾਰ
1: ਤਨ ਬੰਦ ਕਰੇ ਸੰਸਾਰ
0: ਮਨ ਮੁਖ ਬੋਲੇ ਹਰ ਮੁਖੀ
1: ਸਦਾ ਸਦਾ ਜਾਣੋ ਤੇ ਸੁਖੀ
0: ਏਕੋ ਏਕ ਏਕ ਪਛਾਣੈ
1: ਤੁਧ ਕੀਓ ਸੋਝੀ ਜਾਣੈ
0: ਨਾਮ ਸੰਗ ਜਿਸ ਕਾ ਮਨ ਮਾਨਿਆ
1: ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਨ ਆਪ ਸੁਝੈ
1: ਜਿਸ ਕੀ ਜਾਣੋ ਤਿਸ ਨਾ ਬੁਝੈ
0: ਸਾਧ ਸੰਗ ਹਰ ਹਰ ਜਸ ਕਹਿਤ ਅੰਤਨ ਕੀਰਤਨ ਕੇਵਲ ਵਿਖਿਆਨ ਉਪਰ ਜਿਸ ਜਨ ਕੀ ਆਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ
1: ਸੋ ਸੰਤ ਸੇਲਾ ਨਹੀਂ ਦਿਲਾਵੇ
0: ਜਿਸ ਪ੍ਰਭ ਆਪਣਾ ਕਿਰਪਾ ਕਰੇ
1: ਸੋ ਸੇਵਕ ਕੋ ਕਿਸੇ ਡਰੇ
0: ਜੈਸਾ ਸਾਥ ਹੈ ਸਾਧ ਰਸਤਾਇਆ
1: ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ ਜਬ ਦੇਖੋ ਤਬ ਸਭ ਕਿਛ ਮੂਲ
1: ਨਾਨਕ ਸੋ ਸੁਖ ਸੋਈ ਅਸੂਲ
0: ਕਿਛ ਜਨਮੈ ਨੈ ਕਿਛ ਮਰੈ
1: ਆਪਣ ਚਲੰਤਾ ਆਪ ਹੀ ਕਰੇ
0: ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ
1: ਆਗਿਆਕਾਰੀ ਧਾਰੀ ਸਭ ਸ੍ਰੇਸ਼ਟ
0: ਆਪੇ ਆਪ ਸਗਲ ਮਹਿ ਆਪ

0: ਸੋਭਾ ਬੰਤ
1: ਸਗਲ ਸੰਸਾਰ ਉਤਰੇ ਤਨ ਮੰਤ
0: ਰੱਬ ਕੇ ਸੇਵਕ ਸਗਲ ਉਧਾਰਨ
1: ਰੱਬ ਕੇ ਸੇਵਕ ਦੁਖ ਵਸਾਰਨ
0: ਆਪੇ ਮੇਲ ਲਏ ਕਿਰਪਾਲ
1: ਪਏ ਨਿਹਾਲ
0: ਕੀ ਸੇਵਾ ਸੋਈ ਜਾਗੈ
1: ਜਿਸਨੋ ਕਿਰਪਾ ਕਰੇ ਵਡ ਭਾਗੇ
0: ਨਾਮ ਜਪਤ ਪਾਵੈ ਵਿਸਰਾਮ
1: ਨਾਨਕ ਤਿਸ ਪ੍ਰਭੂ ਕੋ ਉਤਮ ਕਰ ਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
1: ਸਦਾ

ਗਤ ਨਾਨਕ ਜਪੇ ਘਰ ਨਾਮਾ ਪ੍ਰਭੀ ਜੋ ਸਗਲ ਕਟ ਸੋਹੈ ਜਾ ਸਭ ਕਿਸ ਸਿਸਕਾ ਦੀਆ ਦਰਬੈ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਤਿਸ ਦੇਨ ਹਾ ਜਾਣੇ ਗਵਾਰ ਨਾਨਕ ਸੋ ਜਨ ਸਦਾ ਰੋਗ ਤਿਉ ਗੁਰ ਕਾ ਸ਼ਬਦ ਮਲੇ ਸੰਮਨ ਪ੍ਰਾਣੀ ਗੁਰ ਚਰਨ ਲਗਨ ਸਰੈ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਤਿਉ ਸਾਧੂ ਸੰਗਤ ਜੋ ਪ੍ਰਗਟਾਵੇ ਨਾਨਕ ਕੀ ਹੈ ਲੋਚਾ ਪੂਰ ਪਰਬ ਲਿਖੇਗਾ ਲਿਖਿਆ ਪਾਈਏ

0: ਨਾਨਕ ਏ ਮਨੇ ਹੋ ਨਰਾਉ ਜੋ ਕਰ ਪਾਇਆ ਸੋਈ ਹੋਗ ਤਿਸਕਾ ਮੰਤਰ ਨ ਜਾਣੇ ਹੋਰ ਸਾਰਾ ਥੋਕ ਸੁਣੀਏ ਕਰ ਤਾਕੇ
1: ਰਾਜ ਮੈਂ ਰਾਜ ਯੋਗ ਮੈਂ ਜੋਗੀ
0: ਤਾਂ ਮੈਂ ਤਮੀਸਰ ਗ੍ਰਸਤ ਮੈਂ ਭੋਗੀ ਨਾਨਕ ਤਿਸ ਪੁਰਖ ਕੇ ਅੰਤ ਨ ਪਾਇਆ ਸਗਲ ਰੇ ਭਾਰੇ ਅਗਾਏ ਸਗਲ ਪਰੋਹੀ ਆਪਣੇ ਸੂਤ
1: ਮਤ ਗਿਆਨ ਧਿਆਨ ਜਨ ਤੇ
0: ਜਨ ਦਾਸ ਨਾਮ ਧਿਆਵੇ ਸੇ ਪ੍ਰਭਨਾਸੀ ਏਕੰਕਾਰ ਆਪਣੀ ਕੀਮਤ ਆਪੇ ਪਾਈ ਜਬ ਜਬ ਜੀਵੇ ਨਾਨਕ ਹਰ ਨਾਉ
1: ਨਾਮ ਕੇ ਧਾਰੇ
0: ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ
0: ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਸਲਾਹਕਾਰ ਨਾਮ ਕੇ ਸੰਗ ਉਤਰੇ ਸੁਨਸਰਨ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਪੁਰਖ ਸਤ ਕੇਵਲ ਪ੍ਰਧਾਨ ਸਤ ਪੁਰਖ ਸਮੇ ਸਮਾਣੀ ਮੂਲ ਸਤ ਸਤ ਉਤਪਤ ਜਿਸੇ ਵਿਜਾਏ ਕਿਸੇ ਸਪਲੀ ਵਿਸ਼ਵਾਸ ਸਤ ਨਾਨਕ ਗੁਰਦੇ ਪਾਈ ਸਤ ਤੇਰੇ ਜਾਕੇ ਹਿਰਦੇ ਪ੍ਰਵੇਸ਼ ਨਾਮ ਜਪਤ ਤਾਂ ਕੀ ਗਤ ਹੋਏ ਆਪੇ ਜਾਣੇ ਆਪਣੀ ਮਿਤ ਗਤ ਆਪਣਾ ਗਰਜ ਕਰ

0: राष्ट्रपति
1: उदय

ahí en nada.

Turquía, que a

Aquí, ¿verdad, Pepa?

0: ਪਾਤੇ ਬੋਹਰ ਨਾਮ
1: ਸਾਧ ਜਨਾ ਕੀ ਮੰਗੋ ਤੂਰ
0: ਪਾਰ ਬ੍ਰਹਮੇਰ ਸਦਾ ਪੂਰ
1: ਸਦਾ ਸਦਾ ਪ੍ਰਭ ਕੇ ਗੁਣ ਗਾਓ
0: ਸਾਸ ਸਾਸ ਪ੍ਰਭ ਕਮੇ ਧਿਆਓ
1: ਚਰਨ ਕਮਲ ਚੋਂ ਲਾਗੇ ਪ੍ਰੀਤ
0: ਭਗਤ ਕਰੋ ਪ੍ਰਭ ਕੀ ਨਿਤ ਨੀਤ
1: ਏਕੋਟ ਏਕੋ ਆਧਾਰ
0: ਨਾਨਕ ਮੰਗੇ ਨਾਮ ਪ੍ਰਭ ਸਾਰ
1: ਪ੍ਰਭ ਕੀ ਦਿੱਤੀ ਮਹਾਂ ਸੁਖ ਹੋਏ
0: ਹਰ ਰਸ ਪਾਵੇ ਬਿਰਲਾ ਕੋਏ
1: ਜਿਨ ਚਖਿਆ ਸੇ ਜਨ ਤਿਪਤਾਨੇ
0: ਪੂਰਨ ਪੁਰਖ ਨਹੀਂ ਡੋਲਾਨੇ
1: ਪਰੇ ਪ੍ਰੇਮ ਰਸ ਰੰਗ
0: ਉਪਜੈ ਚਾਉ ਸਾਧ ਕੈ ਸੰਗ
1: ਪਰੇ ਸਰਨ ਆਨ ਸਭ ਤਿਆਗ
0: ਅੰਤਰ ਪ੍ਰਕਾਸ਼ ਅੰਦਰ ਲਿਵਲਾਗ
1: ਭਾਗੀ ਜਪਿਆ ਪ੍ਰਭ ਸੋਏ
0: ਨਾਨਕ ਨਾਮ ਰਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਪਈ
0: ਸਤਿਗੁਰ ਦੇ ਨਿਰਮਲ ਮਤ ਲਈ
1: ਜਨਕ ਪ੍ਰਭੂ ਹੋਇਓ ਦਿਆਲ
0: ਸੇਵਕ ਕੀ ਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਪਿਆ
0: ਜਨਮ ਮਰਨ ਦੁਖ ਭਰਮ ਗਿਆ
1: ਇਚ ਪੂਨੀ ਸਰਦਾ ਪ੍ਰਭ ਪੂਰੀ
0: ਰਵ ਰਿਹਾ ਸਤਸੰਗ ਹਜੂਰੀ
1: ਜਿਸਕਾ ਸਾਥ ਮੈਂ ਲਿਆ ਮਿਲਾਏ
0: ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੇ ਜੇ ਕਾਲ ਨ ਪਾਨੇ
0: ਸੋ ਕਿਉਂ ਬਿਸਰੇ ਜੇ ਕੀਆ ਜਾਨੇ
1: ਸੋ ਕਿਉਂ ਬਿਸਰੇ ਜਿਨ ਸਭ ਕੁਛ ਦੀਆ
0: ਸੋ ਕਿਉਂ ਬਿਸਰੇ ਜਨ ਜੀਵਨ ਜੀਆ
1: ਸੋ ਕਿਉਂ ਬਿਸਰੇ ਜੇ ਅਗਨ ਮੇ ਰਾਖੇ
0: ਗੁਰ ਪ੍ਰਸਾਦ ਕੋ ਬਿਰਲਾ ਲਾਖੇ
1: ਸੋ ਕਿਉਂ ਬਿਸਰੇ ਜੇ ਬਿਖ ਤੇ ਕਾਢੇ
0: ਜਨਮ ਜਨਮ ਕਾ ਟੂਟਾ ਗਾਢੇ
1: ਗੁਰ ਪੂਰੇ ਤਤ ਇਹ ਬੁਝਾਇਆ
0: ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰਿਓ ਇਹ ਕਾਮ
0: ਆਪ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਓ
0: ਆਪ ਜਪੋ ਹਰ ਨਾਮ ਜਪਾਓ
1: ਭਗਤ ਪਏ ਤਰੀਏ ਸੰਸਾਰ
0: ਬਿਨ ਭਗਤੀ ਤਨ ਹੋਸੀ ਸ਼ਾਰ
1: ਸਰਬ ਗਿਆਨ ਸੁਖ ਨਿਧ ਨਾਮ
0: ਮੂੜ ਜਾਤ ਪਏ ਬਿਸਰਾਮ
1: ਸਗਲ ਦੁਖ ਕਾ ਹੋਵਤ ਨਾਸ
0: ਨਾਨਕ ਨਾਮ ਜਪੋ ਗੁਣ ਦਾਸ
1: ਜੀ ਪ੍ਰੀਤ ਪ੍ਰੇਮ ਰਸ ਚਾਓ
0: ਮਨ ਤਨ

0: ਜਨਾ ਕੇ ਪ੍ਰਾਣ ਆਧਾਰ
1: ਜਪੇ ਸੋ ਹੋਏ ਪੁਨੀਤ
0: ਭਗਤ ਪਾਏ ਲਾਵੇ ਮਨਜੀਤ ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਵੇ ਕੁੰਟ ਮੁਕਤ ਮੋਖ ਪਾਏ
0: ਏਕ ਨਿਮ ਕਰ ਕੇ ਗੁਣ ਗਾਏ
1: ਅਨਿਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਦੀ ਕਥਾ ਮਨ ਪਾਏ
1: ਬਹੁ ਭੋਜਨ ਕਾ ਪ੍ਰਸੰਗੀਤ
0: ਰਸਨਾ ਜਪਦੇ ਹਰ ਹਰ ਨੀਤ
1: ਭਲੀ ਸੁਕਰਨੀ ਸੋਭਾ ਤਨਵੰਤ
0: ਹਿਰਦੈ ਬਸੇ ਪੂਰਨ ਗੁਰਮੰਤ

ਭਾਣੇ ਲੈ ਸਮਾਏ ਆਪਣ ਸੂਸਤ ਜਗਤ ਪਰੋਏ ਸਚ ਨਾਮ ਸੋਈ ਜਨ ਪਾਏ ਨਾਨਕ ਸਗਲ ਸੇਠ ਕਾ ਜੇਤਾ ਦੀਨ ਦਿਆਲ ਨਾਥ ਕੋ ਨਾਥ ਸੋ ਮੂੰ ਆਜ ਮਨੋ ਵਸਾਰੇ ਸਭ ਤੇਰੇ ਇੱਕ ਨਿਰੰਜਨ ਰਾਏ ਅੰਤਰ ਬਾਹਰ ਜਾਣੋ ਸਾਥ ਨਾਨਕ ਦਾਸ ਸਦਾ ਬਲਿਹਾਰ ਸਭ ਉੱਪਰ ਹੋਵਤ ਕਿਰਪਾਲ ਅੰਤਰ ਜਾਮੀ ਰਿਹੋ ਵਿਆਪ ਜੋ ਜੋ ਰਚੋ ਸੁਤ ਸੇ ਧਿਆਤ ਭਗਤ ਕਰੇ ਹਰ ਕੇ ਗੁਣ ਗਾਏ ਕਰ ਹਾਲ ਨਾਨਕ ਇੱਕ ਜਾਣਿਆ ਤਿਸਕੀ ਆਸ ਨ ਮਿੱਥੀ ਜਾਏ ਹੁਕਮ ਬੂਝ ਪਰਮ ਪਤ ਪਾਈ ਜਾ ਕੇ ਮਨ ਵਸਿਆ ਨਿਰੰਕਾਰ ਨੰਦਨ ਪੂਜੇ ਗੁਰ ਕੇ ਪੈਰ ਨਾਨਕ ਹਰ ਪ੍ਰਭ ਆਪੇ ਮੇਲੇ ਗੁਣ ਗਾਵੋ ਪ੍ਰਭ ਪਰਮਾਨੰਦ ਧਨ ਦੇਗਾ ਕਰੋ ਉਧਾਰ ਪ੍ਰਾਣ ਤਨ ਕਾ ਇਹ ਸੁਭਾਉ ਮਿਟੇ ਅਗਿਆਨ ਦਿੱਤੇ ਹਨੇਰਾ ਮਨ ਇੱਛੇ ਨਾਨਕ ਫਲ ਪਾਵੋ ਰਾਮ ਨਾਮ ਅੰਤਰ ਉਧਾਰ ਜਿਸ ਮਨ ਵਸੇ ਸਾਚ ਪ੍ਰਿਖਿਆ ਦੁਖ ਦਰਦ ਮਨ ਤੇ ਪਉ ਜਾਏ ਦਰਗੇ ਨਿਵੇ ਖੇਪ ਤੁਮਾਰੀ ਨਾਲ

ਜਲ ਕੋ ਕੋਈ ਨਾ ਪਹੁੰਚਣ ਹਾਰ ਨਾਨਕ ਤਾਂ ਕੇ ਕਾਰਜ ਪੂਰਾ ਦਰਸ਼ਨ ਪੇਗਤ ਉਗਰ ਸ੍ਰੇਸ਼ਟ ਸਫਲ ਦਰਸ਼ਨ ਸੁੰਦਰ ਹਰ ਰੂਪ ਅੰਤਰ ਜਾਮੀ ਪ੍ਰਭ

ਨਾਮ ਨਿਕਟ ਕਰ ਵੇਖ ਮਨ ਅੰਤਰ ਕੀਰਤਨ ਚਿੰਦ ਸਤ ਜਨਾ ਕੀ ਤੂਰ ਮਨ ਮੰਗ ਸਾਗਣ ਸਾਗਰ ਤਰ ਨਾਨਕ ਗੁਰ ਪੂਰੇ ਨਮਸਕਾਰ ਸਾਧ ਸੰਗ ਪਰਮਾਨੰਦ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਏਕ ਰੂਪ ਜਾਕਰ ਰੰਗ ਅਨੇਕ ਦੁਖ ਭੰਜਨ ਪੂਰਨ ਕਿਰਪਾਲ ਨਾਨਕ ਜੀ ਕਾ ਹੈ ਆਧਾਰ ਅਮਲੀਕ ਲਾਲ ਹੈ ਰਤਨ ਆਪ ਤਰੇ ਲੋਕ ਨਿਸਤਾਰ ਜਾਗੇ ਮਨ ਲਾਗਾ ਹਰ ਰੰਗ ਸੁਣ ਸੁਣ ਨੰਦ ਕਰੇ ਪ੍ਰਭ ਗਾਜੇ ਨਾਨਕ ਉਤਰੇ ਤਿਨਕੇ ਸਾਥੇ ਕਰ ਕਿਰਪਾ ਪ੍ਰਭ ਆਪ ਮਿਲਾਏ ਅਮਰਤ ਨਾਮ ਸਾਧ ਸੰਗ ਲੈਣ ਪੂਰਨ ਹੋਏ ਸੇਵ ਕੀ ਸੇਵ ਰਾਮ ਨਾਮ ਸੁਨਰਚਨਾ ਕਹਿਤੇ ਨਾਨਕ ਨਿਲੀ ਖੇਪ ਹਮਾਰੀ ਸਾਵਧਾਨ ਕਰ ਚੀਤ ਜਿਸ ਮਨ ਵਸੇ ਸਹੋਤ ਨਿਧਾਨ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਬਹੁੜ ਨਾ ਹੋਵੇ ਆਵਨ ਜਾਣ ਨਾਨਕ ਜਿਸੇ ਪ੍ਰਾਪਤ ਹੋਏ

ਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਜੋ ਅੱਜ ਇਸ ਪਾਵਨ ਦਰਬਾਰ ਦੇ ਵਿੱਚ ਦੋ ਪਰਿਵਾਰਾਂ ਦਾ ਸੁਮੇਲ ਹੋਣ ਜਾ ਰਿਹਾ ਹੈ। ਇਸ ਖੁਸ਼ੀ ਦੇ ਮੌਕੇ 'ਤੇ ਦਾਸ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਆਪ ਦੂਰ ਨੇੜੇ ਆਏ ਸਾਰੇ ਪਤਵਾਂ ਅਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਅਤੇ ਨਿੱਘਾ ਜਿਵਾਇਆ ਕਰ ਰਿਹਾ ਹੈ। ਔਨ ਬਿਹਾਫ ਆਫ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ, I would like to warmly welcome each one of you who came here all the way to bless this beautiful couple who is now sitting in front of Shri Guru Granth Sahib Maharaj. Thank you so much everybody for being here, for joining us today. It's a really pleasure and it's a beautiful day and it's a special day for the couple and your presence makes it even more special. Today it's not just a ceremony, but it's a blessing. When two souls merge into one in the presence of our eternal Guru. So as we're sitting in this darbar with Guru Sahib as the supreme power, so it becomes our collective responsibility to maintain the integrity and decorum of this darbar, which means absolutely no talking, listening to the kirtan and paying attention. For your convenience and to help you connect more deeply, we've got screens on both sides. For those who can read the Gurbani, please try to read and sing along. And for everybody else, we've got translations in English too. Satsangat ji, sab to pehla jaruri benti hai. ਆਪਣੇ ਜੋ ਨਿੱਜੀ ਵਿਚਾਰ ਨੇ, ਗੱਲਾਂ ਬਾਤਾਂ ਨੇ, ਕਿਰਪਾ ਕਰਕੇ ਉਹਨਾਂ ਨੂੰ ਸੰਕੋਚਣ ਦੀ ਕਿਰਪਾਲਤਾ ਕਰੋ, ਚੁੱਪ ਦਾ ਦਾਨ ਬਖਸ਼ਿਸ਼ ਕਰੋ। ਆਪਣੇ ਫੋਨ ਸਾਇਲੈਂਟ 'ਤੇ ਲਾ ਲਿਓ ਅਤੇ ਜਿੱਥੇ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਗ ਜੋੜੀ ਦੇ ਆਉਣ ਵਾਲੇ ਭਵਿੱਖ ਦੇ ਲਈ ਅਰਦਾਸ ਬੇਨਤੀ ਕਰਨੀ ਹੈ, ਉੱਥੇ ਹੀ ਅਸੀਂ ਸਤਿਗੁਰਾਂ ਪਾਸੋਂ ਆਪਣੀਆਂ ਝੋਲੀਆਂ ਵੀ ਖੁਸ਼ੀਆਂ ਅਤੇ ਖੇੜੇ ਦੇ ਨਾਲ ਭਰ ਕੇ ਲਿਜਾਣੀਆਂ ਨੇ। ਇਸ ਕਰਕੇ ਜਿਹਨਾਂ ਗੁਰਮੁਖਾਂ ਨੂੰ ਬਾਣੀ ਪੜ੍ਹਨੀ ਆਉਂਦੀ ਹੈ ਜਾਂ ਬਾਣੀ ਕੰਠ ਹੈ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਵੀ ਨਾਲ ਨਾਲ ਗੁਰਬਾਣੀ ਦੇ ਗਾਇਨ ਕਰਨ। ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ, ਆਪ ਜੀ ਫੋਲੋ ਕਰ ਸਕਦੇ ਹੋ। ਆਓ, ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਦਾਸ ਸਾਹਿਬ ਜੀ ਨੇ ਸਨਮੁੱਖ ਰੱਖ ਰਿਹਾ। ਕਾਕਾ ਜੀ ਜਗਜੀਤ ਸਿੰਘ ਗਰੇਵਾਲ, ਸਪੁੱਤਰ ਸਰਦਾਰ ਕੁਲਵਿੰਦਰ ਸਿੰਘ ਜੀ ਗਰੇਵਾਲ ਅਤੇ ਮਾਤਾ ਜੀ ਕੁਲਵਿੰਦਰ ਕੌਰ ਗਰੇਵਾਲ, ਪਰਿਵਾਰ ਦਾ ਪਿਛਲੇਰਾ ਪਿੰਡ ਝਾਂਡੇ, ਜ਼ਿਲ੍ਹਾ ਲੁਧਿਆਣਾ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਸਰੀ ਬੀਸੀ ਦਾ ਨਿਵਾਸੀ ਹੈ। ਜਗਜੀਤ ਸਿੰਘ ਦੇ ਦਾਦਾ ਜੀ ਦਾ ਨਾਮ ਸਰਦਾਰ ਦਰਸ਼ਨ ਸਿੰਘ ਜੀ ਅਤੇ ਦਾਦੀ ਜੀ ਬੀਬੀ ਕਰਨੈਲ ਕੌਰ ਗਰੇਵਾਲ, ਇਹਨਾਂ ਦੇ ਨਾਨਾ ਜੀ ਸਰਦਾਰ ਕਰਮ ਸਿੰਘ ਜੀ ਔਜਲਾ ਅਤੇ ਨਾਨੀ ਜੀ ਮਾਤਾ ਹਰਮੇਲ ਕੌਰ ਔਜਲਾ ਹਨ। ਇਹ ਸੀ ਲੜਕਾ ਪਰਿਵਾਰ। ਕਮਿੰਗ ਟੂ ਦਾ ਬ੍ਰਾਈਡ, ਬੀਬਾ ਗੁਲਨਾਜ਼ ਢਿੱਲੋਂ, ਸੁਪੁੱਤਰੀ ਸਰਦਾਰ ਅਜਮੇਰ ਸਿੰਘ ਜੀ ਢਿੱਲੋਂ ਅਤੇ ਮਾਤਾ ਜੀ ਸਤਿੰਦਰਪਾਲ ਕੌਰ ਢਿੱਲੋਂ, ਪਰਿਵਾਰ ਪਾਤੜਾਂ, ਜ਼ਿਲ੍ਹਾ ਪਟਿਆਲਾ, ਪੰਜਾਬ ਤੋਂ ਬਿਲੋਂਗ ਕਰਦਾ ਅਤੇ ਇਸ ਵਕਤ ਇਹ ਪਰਿਵਾਰ ਵਿਨਪੈਗ ਮੈਨੀਟੋਬਾ ਦਾ ਨਿਵਾਸੀ ਹੈ। ਗੁਲਨਾਜ਼ ਦੇ ਦਾਦਾ ਜੀ ਦਾ ਨਾਂ ਸਰਦਾਰ ਕਿਰਪਾ ਸਿੰਘ ਜੀ ਅਤੇ ਦਾਦੀ ਜੀ ਦਾ ਨਾਂ ਬੀਬੀ ਜੋਗਿੰਦਰ ਕੌਰ ਹੈ। ਇਹਨਾਂ ਦੇ ਨਾਨਾ ਜੀ ਦਾ ਨਾਂ ਸਰਦਾਰ ਕੇਵਲ ਸਿੰਘ ਜੀ ਅਤੇ ਨਾਨੀ ਜੀ ਮਾਤਾ ਰਜਵੰਤ ਕੌਰ ਹੈ। ਸੋ ਇਹ ਸੀ ਦੋਨਾਂ ਹੀ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਕੇਵਲ ਸੁਭਾਗ ਜੋੜੀ ਜਗਜੀਤ ਸਿੰਘ ਗੁਲਨਾਜ਼ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਹਾਜ਼ਰੀ ਲਵਾਉਣਗੇ। ਬਾਕੀ ਸੰਗਤਾਂ ਵਾਸਤੇ ਬੇਨਤੀ, ਆਪ ਜੀ ਆਪਣੇ ਸਥਾਨਾਂ ਉੱਪਰ ਸਜੇ ਰਹੋ। ਸੰਗਰਾਸਕ ਸੁਭਾਗ ਜੋੜੀ ਜਗਜੀਤ ਸਿੰਘ ਗੁਲਨਾਜ਼ ਢਿੱਲੋਂ ਐਂਡ ਦੇ ਪੇਰੈਂਟਸ, ਵੇਅਰ ਐਵਰ ਦੇ ਸਿਟਿੰਗ, ਪਲੀਜ਼ ਸਟੈਂਡ ਅਪ ਫੋਰ ਦੀ ਅਰਦਾਸ। ਜਿੱਥੇ ਜਿੱਥੇ ਬੈਠੇ ਹੋ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਜਾਣ। ਅਰਦਾਸ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਹਰਬੰਸ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸੁੱਖ ਸਾਗਰ, ਉਪਰੰਤ ਸਤਿਗੁਰਾਂ ਦਾ ਮੁੱਖ ਵਾਕ ਗਿਆਨੀ ਸੁਰਿੰਦਰ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਆਓ, ਅਰਦਾਸ ਬੇਨਤੀ ਹੋ ਰਹੀ ਹੈ, ਇਕਾਗਰਤਾ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: प्रभु अपना बिरद रखाया। वाहेगुरु जी का खालसा, वाहेगुरु जी की फतेह।
1: हुण जिवें कि सतगुरु ने आग्या बख्शिश कीती है, पल्ले दी रस्म होवेगी जिस विच बीबा जी दे जो पिता जी हन वो काका जी दे पल्ला बीबा जी नूं फड़ाउणगे। पर उस तों पहलां दास केवल एक मिनट के लिए सुभाग जुड़े भी संबोधन होगा। सो जगजीत सिंह एंड गुलनाज, सो दिस इज अ वेरी स्पेशल मोमेंट फॉर बोथ ऑफ यू गाइस। फ्रॉम टुडे ऑनवर्ड्स यू नो लॉन्गर टू सेपरेट इंडिविजुअल्स बट लाइफ लॉन्ग पार्टनर्स। महाराज जी फरमाते हैं, तन फिर यह नाखियन बहन इकट्ठे होए, एक जोत दे मूर्ति तन फिर कही सोए। सो दिस इज अ डेफिनेशन ऑफ एन आइडियल कपल। Maharaj Ji said that I do not regard two people just sitting together as a couple. For that, there's a criteria. Okay? Ek jot de murti, two bodies but one soul. Which means your actions, your thoughts, and your decisions, they all should resonate. And today, tusi satguran di hazuri de vich palla phad rahe ho, it has a deep meaning behind it. So this is a promise that you both are making today, that we're going to stay together for the rest of our lives. ਹਰ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਇਕੱਠਿਆ ਰਹਿਣਾ, ਇੱਕ ਦੂਜੇ ਦਾ ਸਾਥ ਦੇਣਾ। ਦਿਸ ਇਜ਼ ਅ ਪ੍ਰੋਮਿਸ ਦੈਟ ਵੀ ਗੋਇੰਗ ਟੂ ਪੁੱਟ ਅਵਰ ਬੈਸਟ ਐਫਰਟਸ ਟੂ ਮੇਕ ਥਿੰਗਸ ਵਰਕ। ਦਿਸ ਇਜ਼ ਅ ਕਮਿਟਮੈਂਟ ਦੈਟ ਆਮ ਗੋਇੰਗ ਸਟੇ ਲੋਇਲ ਟੂ ਮਾਈ ਪਾਰਟਨਰ ਫੋਰ ਦ ਰੈਸਟ ਆਫ ਮਾਈ ਲਾਈਫ, ਐਂਡ ਆਮ ਵਿਲਿੰਗ ਟੂ ਟੇਕ ਗੁਲਨਾਜ਼ ਔਰ ਜਗਜੀਤ ਸਿੰਘ ਐਜ ਮਾਈ ਲਾਈਫ ਲਾਈਨ ਪਾਰਟਨਰ। ਆਈ ਹੋਪ ਯੂ ਅੰਡਰਸਟੈਂਡ ਦ ਮੀਨਿੰਗ। ਸੋ ਹੁਣ ਮੈਂ ਬੇਨਤੀ ਕਰੂੰਗਾ ਬੀਬਾ ਜੀ ਦੇ ਪਿਤਾ ਜੀ ਸਰਦਾਰ ਅਜਮੇਰ ਸਿੰਘ ਜੀ ਅੱਗੇ ਆਉਣਗੇ ਅਤੇ ਪੱਲੇ ਦੀ ਜੋ ਰਸਮ ਹੈ ਅਦਾ ਕਰਨਗੇ। ਪੱਲੇ ਦਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਨੇ। ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ, ਆਓ ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: So now you both have made your promises, so there is no looking back now, only moving forward together as a couple. Remember to hold on to the pallav for the rest of the ceremony. And jede vaade kite ne, jo pran kite satguran di hazuri de vich, sari umar nu nibhauna hai. ਆਓ ਸਤਸੰਗ ਜੀ, ਹੁਣ ਲਾਵਾਂ ਦੀ ਮਰਿਆਦਾ ਪ੍ਰਾਰੰਭ ਹੋ ਰਹੀ ਹੈ। ਮੈਂ ਬੇਨਤੀ ਕਰੂੰਗਾ ਸੁਭਾਗ ਜੋੜੇ ਨੇ ਕਿਉਂ ਨਮਸਕਾਰ ਕਰਕੇ ਹੁਣ ਖੜ੍ਹੇ ਹੋ ਜਾਣ। ਸੋ ਜਗਜੀਤ ਸਿੰਘ ਅਤੇ ਗੁਰਨਾਸ ਕੌਰ, ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਵ ਦਾ ਪਾਠ ਸਰਵਣ ਕਰਾਉਣਗੇ। ਬੜੇ ਧਿਆਨ ਦੇ ਨਾਲ, ਇਕਾਗਰਤਾ ਦੇ ਨਾਲ ਪਾਠ ਸਰਵਣ ਕਰਨਾ ਹੈ। ਉਸ ਤੋਂ ਬਾਅਦ ਨਮਸਕਾਰ ਕਰਨੀ ਹੈ, ਮੱਥਾ ਟੇਕਣਾ ਹੈ, which is a symbolic representation that we acknowledge what Guru Sahib is saying to us. Namaskar karke khade ho jana hai, phir parikrama shuru karni hai. Jagjit Singh, you'll be at the front, followed by the bride. Chare lama is out of which hon gaya. But when you're walking, take your time, enjoy this moment. And when you come to the front, matha teke, phir khade ho jana hai. Gyani ji, duji labda paath karnge. Sarvan karke, namaskar karni hai, matha tekna hai. ਫਿਰ ਖੜ੍ਹੇ ਹੋ ਕਰਕੇ ਪਰਿਕਰਮਾ ਕਰਨੀ ਹੈ। ਜਦੋਂ ਫਰੰਟ 'ਤੇ ਆ ਗਏ, ਸਨਮੁੱਖ ਹੋ ਕੇ ਸਤਿਗੁਰਾਂ ਦੇ ਨਮਸਕਾਰ ਕਰਕੇ ਫਿਰ ਖੜ੍ਹੇ ਹੋ ਜਾਣਾ ਹੈ। ਇਸੇ ਤਰ੍ਹਾਂ ਤੀਸਰੀ ਲਾਭ ਐਂਡ ਦੈਨ ਚੌਥੀ ਲਾਭ। ਚੌਥੀ ਲਾਭ ਤੋਂ ਬਾਅਦ 'ਚ ਨਮਸਕਾਰ ਕਰਕੇ ਫਿਰ ਬੈਠ ਜਾਣਾ, ਫਿਰ ਨਾਮ ਸਾਹਿਬ ਕੀਰਤਨ ਹੋਵੇਗਾ, ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ, ਫੋਲਡ ਬਾਏ ਦੋ ਕੋ ਨਮਾ ਸਾਹਿਬ। ਤੋਂ ਵਾਲੀ ਗਿਆਨੀ ਜੀ ਇਸ਼ਾਰਾ ਕਰਨਗੇ, ਉਦੋਂ ਤੁਸੀਂ ਨਮਸਕਾਰ ਕਰਨੀ ਹੈ। ਬੜੇ ਧਿਆਨ ਦੇ ਨਾਲ, ਇਕਾਗਰਤਾ ਦੇ ਨਾਲ ਪਾਠ ਸਰਵਣ ਕਰਨਾ ਹੈ। ਕੈਮਰੇ ਵਾਲੇ ਵੀਰਾਂ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਮੇਕ ਸ਼ੋਰ ਕਰਿਓ ਬਹੁਤਾ ਕਪਲ ਨੂੰ, ਸੁਭਾਗ ਜੋੜੀ ਨੂੰ ਡਿਸਟਰੈਕਟ ਨਹੀਂ ਕਰਨਾ, ਸਤਿਗੁਰਾਂ ਵੱਲ ਪਿੱਠ ਵੀ ਨਹੀਂ ਕਰਨੀ, ਚਾਹੇ ਅਰਦਾਸ ਹੋਵੇ ਚਾਹੇ ਲਾਵਾਂ ਹੋਣ, ਇਹ ਪਲੀਜ਼ ਮੇਕ ਸ਼ੋਰ ਕਰ। ਥੈਂਕ ਯੂ ਸੋ ਮੱਚ ਫੋਰ ਯੂਰ ਕੋਆਪਰੇਸ਼ਨ। ਸੋ ਆਓ ਹੁਣ ਸਤਸੰਗਤ ਜੀ ਲਾਵਾਂ ਦਾ ਪਾਠ ਸਰਵਣ ਕਰਦੇ ਹਾਂ। ਪਾਠ ਦੀ ਸੇਵਾ ਨਿਭਾ ਰਹੇ ਨੇ ਅਤੀ ਸਤਿਕਾਰਯੋਗ ਗਿਆਨੀ ਸੁਰਿੰਦਰ ਸਿੰਘ ਜੀ, ਉਪਰੰਤ ਉਸੇ ਲਾਭ ਦਾ ਕੀਰਤਨ ਆਪ ਨੂੰ ਸੰਗਤਾਂ ਨੂੰ ਸਰਵਣ ਕਰਾਉਣਗੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਬੀੜ ਸਾਹਿਬ ਵਾਲੇ। ਆਓ ਪ੍ਰੇਮ ਸਾਹਿਬ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੈਸਾ ਸਤਿਗੁਰ ਸੁਣੀ ਦਾ ਬਿਛੜਿਆ ਮਿਲੇ ਪ੍ਰਭੂ, ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ, ਕੱਟੇ ਹੋ ਮੈਰੋ

ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਹਿ ਡਿਠੇ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਆ ਕਰਨੋ ਦਿਆ ਬਤਾਈ ਸਭ ਤਾਈ ਹੋਇ ਸਾਈ।

ਸਤਿਗੁਰੂ ਜੀ ਆਪ ਜੀ ਦਾ ਕੂਟਾਨ ਕੂਟ ਧੰਨਵਾਦ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਆਨੰਦ ਕਾਰਜ ਦੀ ਮਰਜ਼ਾਦਾ ਨਿਭਾਉਂਦੇ ਆ, ਬਾਣੀ ਪੜ੍ਹਦੇ ਆ, ਜਸ ਕੀਰਤਨ ਕਰਦੇ ਆ, ਅੱਖਰ ਵਾਧਾ ਘਾਟਾ ਪੁਰਚੁਕ ਮਾਫ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ ਸੁਭਾਗ ਜੋੜੀ ਦੇ ਸਿਰ 'ਤੇ ਸਤਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਵਿੱਚ ਪਰਸਪਰ ਪਿਆਰ ਬਖਸ਼ਣਾ, ਦੂੰਦਾ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾਪ ਬਖਸ਼ਣੇ, ਦੋਨਾਂ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕਰ ਦੇਣੇ, ਸੇ ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨੀ,

ਖਾਲਸਾ ਵਾਹਿਗੁਰੂ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠਤਾਵੈ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ

से हर जियो निमानिया तुमार नचिदिया चीज करे

नित्य करे मेरा गोविंदा।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਸੋ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮੇਰਾ ਭਰਿਆ ਹੱਥ ਰੱਖਣ, ਦੋਨਾਂ ਪਰਿਵਾਰਾਂ ਵਿੱਚ ਗੁਰੂ ਸਾਹਿਬ ਪ੍ਰੇਮ ਇਤਫਾਕ ਮੇਲ ਮਿਲਾਪ ਬਖਸ਼ਿਸ਼ ਕਰਨ, ਆਉਣ ਵਾਲੇ ਸਮੇਂ ਦੇ ਵਿੱਚ ਅੰਗ ਸੰਗ ਸਹਾਈ ਹੋਣ। ਸਵਾਓ ਸਾਧ ਸੰਗਤ ਜੀ, ਪੰਥ ਪ੍ਰਸਿੱਧ ਢਾਡੀ ਜੱਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ, ਕੇਵਲ ਇੱਕ ਕਵਿਤਾ ਦੇ ਨਾਲ ਆਪ ਸਮੂਹ ਸਾਧ ਸੰਗਤ ਦੇ ਸਨਮੁਖ ਹੋਣਗੇ। ਆਓ ਉਹਦੇ ਨਾਲ ਪਾਸੋਂ ਆਪਾਂ ਵਧਾਈ ਵਾਲੀ ਕਵਿਤਾ ਸਰਵਣ ਕਰੀਏ ਅਤੇ ਉਹਨਾਂ ਦਾ ਮਾਣ ਸਨਮਾਨ ਕਰੀਏ। ਅਤੇ ਸਾਡੇ ਕੋਲ ਸੰਗਤ ਦੇ ਵਿੱਚ ਪੰਥ ਦੇ ਮਹਾਨ ਢਾਡੀ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਭਮੱਦੀ, ਉਹ ਵੀ ਪਹੁੰਚੇ ਨੇ, ਉਹਨਾਂ ਨੂੰ ਵੀ ਜੀਓ ਆਇਆ। ਅਤੇ ਉਹ ਵੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਹੋਰਾਂ ਤੋਂ ਬਾਅਦ ਕੇਵਲ 2 ਮਿੰਟਾਂ ਦੇ ਲਈ ਆਪਦਿਆਂ ਦੇ ਸਨਮੁੱਖ ਹੋਣਗੇ। ਸਾਓ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਢਾਡੀ ਜੱਥਾ, ਤਿੰਨਾਂ ਪਾਸੋਂ ਆਪਾਂ ਢਾਡੀ ਵਾਰਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਜਹਿ ਜਹਿ ਪੇਖੋਂ ਤੈ ਹਜ਼ੂਰ ਦੂਰਕਤ ਹੋਣਾ ਜਾਈ, ਰੱਬ ਰਹਿਆ ਸਰਵਤਰ ਮੈਂ ਮਨ ਸਦਾ ਧਿਆਈ। 677 ਅੰਕ 'ਤੇ ਮੇਰੇ ਪਾਤਸ਼ਾਹ 5ਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਖੁਸ਼ੀਆਂ ਭਰੇ ਹੁਕਮਨਾਮੇ ਬਖਸ਼ੇ ਆ, ਵਿਆਹ ਤੇਰੇ ਦੀਆਂ ਹੋਣ ਵਧਾਈਆਂ।

ਸੋ ਹੀ ਮੈਂ ਨੀਠਾ ਵਿਛੜਿਆ ਮੇਲੇ ਪ੍ਰਭੋ ਹਰ ਦਰਗਹਿ ਕਾ ਵਸੀਠਾ ਹਰ ਨਾਮੋ ਮੰਤਰ ਲੜਾਈਂਦਾ ਕੱਟੇ ਹੁਮੇ ਰੋਗ ਨਾਨਕ ਸਤਿਗੁਰ ਤਿੰਨਾਂ ਮਿਲਾਇਆ ਜਿੰਨਾ ਤੁਰੇ ਪਿਆ ਸੰਜੋਗ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਬਾਬਾ ਸੁਰਿੰਦਰ ਸਿੰਘ ਜੀ, ਬੜੀ ਮਾਲਕ ਦੀ ਕਿਰਪਾ ਏ, ਬੜੇ ਪ੍ਰੇਮ ਦੇ ਨਾਲ ਆਨੰਦ ਦੇ ਨਾਲ ਗੁਰਬਾਣੀ ਪੜ੍ਹਦੇ ਆ, ਕਿਉਂਕਿ ਬਾਬਾ ਬੁੱਢਾ ਜੀ ਜਿਹੜੇ ਗੁਰੂ ਘਰ ਤੋਂ ਮਹਾਨ ਬਖਸ਼ਿਸ਼ਾਂ ਜਿਨ੍ਹਾਂ ਨੇ ਲਈਆਂ, ਅਤੇ ਗੁਰੂ ਕੇ ਵਜ਼ੀਰਾਂ ਦਾ ਰੁਤਬਾ ਬੜਾ ਉੱਚਾ ਰੱਖਿਆ ਜਾਂਦਾ, ਸਾਰੇ ਗੁਰੂ ਸਾਹਿਬਾਨਾਂ ਨੇ ਰੱਖਿਆ। ਧੰਨਵਾਦ ਕਰਾਂ ਬਾਬਾ ਸੁਰਿੰਦਰ ਸਿੰਘ ਜੀ ਹੋਣਾ ਦਾ, ਉਹਨਾਂ ਨੇ ਸਾਨੂੰ ਦੱਸਿਆ ਜਾ ਕੇ ਵੀ ਭਮੱਦੀ ਸਾਹਿਬ ਵੀ ਆਏ ਹੋਏ, ਸਾਡਾ ਬੜਾ ਭਮੱਦੀ ਸਾਹਿਬ ਦਾ ਸਾਰੇ ਜਗਤ ਸਤਿਕਾਰ ਕਰਦਾ, ਖਾਸ ਕਰਕੇ ਸਾਡੀ ਢਾਡੀ ਲੈਣ, ਕਿਉਂਕਿ ਉਸਤਾਦਾਂ ਦੀ ਸ਼੍ਰੇਣੀ ਵਿੱਚੋਂ ਆ ਸਾਡੇ ਵੱਡੇ ਭਰਾ ਨੇ। ਮਹਾਰਾਜ ਨੇ ਜਿੱਥੇ ਪ੍ਰਚਾਰ ਦਾ ਗੁਣ ਇਹਨਾਂ ਨੂੰ ਬਖਸ਼ਿਆ, ਉੱਥੇ ਕਲਮ ਦਾ ਵੀ ਬਖਸ਼ਿਆ ਨਾਲ। ਅਤੇ ਕਈ ਵਾਰੀ ਜਦੋਂ ਆਏ ਕਿਤੇ ਵਿਆਹ ਸ਼ਾਦੀ 'ਚ ਇਕੱਠੇ ਹੋ ਜਾਂਦੇ ਆ ਅਤੇ ਸਾਨੂੰ ਕਹਿ ਵੀ ਦਿੰਦੇ ਵੀ ਮੇਰੀ ਨਾਲ ਗੱਲ ਕਰਿਆ ਕਰੋ, ਸਹਿਬਤ ਨਾਲ ਕਰਿਆ ਕਰੋ, ਕਿਉਂਕਿ ਗੱਲ ਇਹ ਆ ਵੀ ਜਿੱਥੇ ਕਾ ਮਣਕਾ ਪਰੋਇਆ ਰੱਬ ਨੇ ਨਾ, ਉਹ ਆਪੇ ਹੀ ਦੁਨੀਆਂ ਨੂੰ ਦਹਿ ਜਾਂਦਾ ਹੁੰਦਾ। ਸੋ ਮੈਂ ਬੇਨਤੀ ਕਰਾਂ ਵੀ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਧੀ ਦੇ ਕੇ ਪੁੱਤ ਬਣਾ ਲੈਣਾ, ਤਿੰਨ ਚਾਰ ਮਿੰਟ 'ਚ ਇੱਕੋ ਹੀ ਕਵਿਤਾ ਕਹਿ ਦੇਣੀ, ਬਾਹਲਾ ਸਮਾਂ ਨਹੀਂ ਲਾਉਣਾ। ਧੀ ਦੇ ਕੇ ਹੈ ਪੁੱਤ ਬਣਾਉਣਾ, ਕਹਿੰਦੇ ਗੱਲ ਸਿਆਣੇ, ਜਿੱਥੇ ਚੋਗ ਖਿਲਾਰੀ ਦਾਤੇ ਪੈਂਦੇ ਉੱਥੇ ਚੁਗਣੇ ਦਾਣੇ। ਧੀ ਤੋਰਨੀ ਨੂੰਹ ਲੈ ਆਉਣੀ, ਇਹ ਦਸਤੂਰ ਨਿਆਰਾ। ਸਾਡੀਆਂ ਧੀਆਂ ਦੂਜੇ ਘਰ ਜਾ ਕੇ ਨੋਹਾਂ ਬਣਦੀਆਂ, ਦੂਜੇ ਘਰ ਦੀਆਂ ਧੀਆਂ ਸਾਡੇ ਘਰੇ ਨੋਹਾਂ ਬਣ ਜਾਂਦੀਆਂ। ਧੀ ਤੋਰਨੀ ਨੂੰਹ ਲੈ ਆਉਣੀ, ਇਹ ਦਸਤੂਰ ਨਿਆਰਾ। ਪੇਕਾ ਘਰ ਬਾਪੂ ਦਾ ਸੋਹਣਾ, ਸਹੁਰਾ ਘਰ ਵੀ ਪਿਆਰਾ। ਬੇਬੇ ਤੇ ਬਾਪੂ ਨੇ ਟੁਕੜਾ ਤੋੜ ਦਿਲਾਂ ਦਾ ਦੇਤਾ, ਸੱਸ ਤੇ ਸਹੁਰਾ ਰੱਬ ਨੇ ਤੇਰੇ ਸੱਚ ਜਵਾਨੋਂ ਕਹਿਤਾ। ਜੋੜੀ ਦੇ ਸਰੋਤੋਂ ਪੀਵੇ ਮੈਂ ਵਾਰ ਵਾਰ ਕੇ ਪਾਣੀ, ਲਿਆ ਮੈਂ ਥੋੜੀਆਂ ਮਿਰਚਾਂ ਬਾਰਾਂ, ਨਜ਼ਰ ਨਾ ਲੱਗੇ ਕਾਣੀ। ਅਜੀਤ ਵਾਲ ਦੇ ਪਾਰਸ ਨੇ ਵੀ ਦਿੱਤੀਆਂ ਆਣ ਦੁਆਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ, ਠੰਡੀਆਂ ਆਉਣ ਹਵਾਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ, ਠੰਡੀਆਂ ਆਉਣ ਹਵਾਵਾਂ। ਪੁੱਤਾਂ ਵਾਲਿਓ ਜੱਗ ਦਾ ਪੁੱਤ ਮੇਵਾ, ਹੁੰਦੇ ਮਾਪਿਆਂ ਦੀ ਜਿੰਦ ਜਾਣ ਪੁੱਤਰ, ਜਿਉਂਦੇ ਜੀ ਸਹਾਰਾ ਨੇ ਜ਼ਿੰਦਗੀ ਦਾ, ਤੁਰ ਗਿਆਂ ਦੇ ਮਗਰ ਨਿਸ਼ਾਨ ਪੁੱਤਰ। ਪੁੱਤਰ ਪਰਾਂ 'ਤੇ ਉੱਡਦੀ ਫਿਰੇ ਦੁਨੀਆਂ, ਮਾਪੇ ਬੁੱਤ ਦੇ ਵਿੱਚ ਪ੍ਰਾਣ ਪੁੱਤਰ, ਸੀਤਲ ਪੁੱਤਰਾਂ ਬਿਨਾਂ ਨਾ ਸੋਹਣ ਮਾਪੇ, ਹੁੰਦੇ ਮਾਪਿਆਂ ਦੀ ਆਣ ਸ਼ਾਨ। ਜੇ ਪੁੱਤਰ ਮਾਂ ਜ਼ਰੂਰੀ ਆ ਨੇ, ਤਾਂ ਧੀ ਵੀ ਜ਼ਰੂਰੀ ਹੈ ਇਸ ਜਗਤ ਦੇ ਵਿੱਚ। ਸਾਡੇ ਗੁਰੂ ਸਾਹਿਬਾਨਾਂ ਨੇ ਧੀਆਂ ਤੋਰੀਆਂ ਆਪਣੇ ਘਰੋਂ, ਗੁਰੂ ਅੰਗਦ ਦੇਵ ਮਹਾਰਾਜ ਨੇ ਦੋ ਧੀਆਂ ਤੋਰੀਆਂ, ਬੀਬੀ ਅਮਰੋ ਅਤੇ ਬੀਬੀ ਅਨੋਖੀ। ਗੁਰੂ ਅਮਰਦਾਸ ਮਹਾਰਾਜ ਨੇ ਦੋ ਧੀਆਂ ਘਰੋਂ ਤੋਰੀਆਂ ਆਨੰਦ ਕਾਰਜ ਕਰਕੇ, ਬੀਬੀ ਭਾਨੀ ਅਤੇ ਬੀਬੀ ਦਾਨੀ। ਛੇਵੇਂ ਪਾਤਸ਼ਾਹ ਨੇ ਘਰੋਂ ਤੋਰੀ ਇੱਕ ਧੀ ਬੀਬੀ ਬੀਰੋ। ਪੁੱਤਰ ਮਿੱਠੜੇ ਮੇਵੇ ਹੁੰਦੇ ਅਤੇ ਧੀਆਂ ਵਿਛਰੀ ਡਲੀਆਂ, ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ। ਬਾਬਲ ਨੂੰ ਇਹ ਰਾਜਾ ਆਖੇ, ਮਾਣੂ ਆਖੇ ਰਾਣੀ, ਆਪਣੇ ਸੋਹਣੇ ਵੀਰਾਂ ਉੱਤੋਂ ਪੀਵੇ ਵਾਰ ਵਾਰ ਕੇ ਪਾਣੀ। ਮਾਂ ਬਾਪ ਦੇ ਕੰਡਾ ਲੱਗਿਆ ਧੀ ਕਦੇ ਨਾ ਜਰਦੀ, ਸਾਰੀ ਉਮਰੀ ਪਾਰਸ ਰਹਿੰਦੀ ਮਾਪੇ ਮਾਪੇ ਕਰਦੀ। ਆਓ ਮੇਰੇ ਸਾਥੀ ਭਾਈ ਮਲਕੀਤ ਸਿੰਘ ਲੌਂਗੋਵਾਲ, ਭਾਈ ਬੂਟਾ ਸਿੰਘ ਫਰਵਾਹੀ, ਨਿਧਾਨ ਸਿੰਘ ਬੁੱਲਾਪੁਰੀ, ਗਿਆਨੀ ਪ੍ਰਤਪਾਲ ਸਿੰਘ ਪਾਰਸ, ਜਗਰਾਉਂ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ, ਢਾਡੀ ਜੱਥੇ ਤੋਂ ਹੀ।

0: ਜਿੱਥੇ ਅੱਜ ਆਪਾਂ ਸਾਰੀ ਸੰਗਤ ਇਸ ਵਿਆਹ ਕਾਰਜਾਂ ਦੀ ਬੱਚਿਆਂ ਦੀ ਖੁਸ਼ੀ ਮਨਾ ਰਹੇ ਇਸ ਭਾਗੀ ਜੋੜੀ ਦੇ ਆਨੰਦ ਕਾਰਜ ਦੀ, ਅਤੇ ਉੱਥੇ ਸਭ ਤੋਂ ਵੱਧ ਮਾਂ ਬਾਪ ਨੂੰ ਖੁਸ਼ੀ ਆ ਬੱਚਿਆਂ ਦੀ, ਕਿਉਂਕਿ ਮਾਂ ਬਾਪ ਇੱਥੋਂ ਤੱਕ ਆਪਦੀ ਜ਼ਿੰਦਗੀ ਸਾਰੀ ਜ਼ਿੰਦਗੀ ਹੀ ਮਾਂ ਬਾਪ ਦੁਆਵਾਂ ਕਰਦਾ ਬੱਚਿਆਂ ਲਈ, ਅਰਦਾਸਾਂ ਕਰਦਾ ਹਰ ਰੋਜ਼ ਗੁਰੂ ਦੇ ਚਰਨਾਂ ਜਾ ਕੇ। ਮਾਂ ਨੇ ਜਿੱਥੇ ਜਨਮ ਹੈ ਦਿੱਤਾ ਉੱਥੇ ਬਾਪੂ ਬਹੁਤ ਪਿਆਰਾ, ਨਹੀਂ ਇੱਕ ਪਹੀਏ ਨਾਲ ਚੱਲਦੀ ਗੱਡੀ ਇਹ ਦਸਤੂਰ ਨਿਆਰਾ, ਮਾਂ ਮੇਰੀ ਨੇ ਲਾਡ ਲੜਾਈ ਚੂਰੀ ਕੁੱਟ ਖਵਾਈ, ਤੈਵੀਂ ਬਾਪੂ ਸਾਡੇ ਲਈ ਸੀ ਕੀਤੀ ਕਠਿਨ ਕਮਾਈ, ਦਿਨ ਰਾਤ ਸੀ ਮਿਹਨਤ ਕਰਦਾ ਖੂਨ ਪਸੀਨਾ ਚੋਇਆ, ਤੂੰ ਸਾਡੇ ਵੱਡੇ ਹੋਣ 'ਚ ਬਾਪੂ ਰੱਬ ਬਾਣਾਨ ਖਲੋਇਆ। ਅਜੀਤ ਵਾਲੀਆ ਪਾਰਸ ਬਾਪੂ ਨਾ ਪੈਰਾਂ 'ਤੇ ਖੜਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ। ਬੱਚੇ ਇੱਥੋਂ ਤੱਕ ਮਾਂ ਬਾਪ ਦੀਆਂ ਦੁਆਵਾਂ ਨਾਲ ਆਉਂਦੇ ਆ। ਸਤਿਗੁਰੂ ਜੀ ਕਿਰਪਾ ਕਰਨ, ਇੱਕ ਨਹੀਂ ਤਾਂ ਇੱਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ। ਸਤਿਗੁਰਾਂ ਦੀ ਗੁਰਬਾਣੀ ਪੜ੍ਹਦਿਆਂ ਹੋਇਆਂ ਸਤਿਗੁਰੂ ਬਖਸ਼ਣ ਆ ਰਹੇ ਆ, ਗੁਨਾਹਾਂ ਦੀ ਮਾਫ਼ੀ ਬਖਸ਼ਣ ਅੱਗੇ ਤੋਂ ਸਮਤ ਦੇਣ। ਅਤੇ ਬਹੁਤ ਹੀ ਸਤਿਕਾਰਯੋਗ ਪਰਿਵਾਰ ਗਰੇਵਾਲ ਪਰਿਵਾਰ ਅਤੇ ਢਿੱਲੋਂ ਪਰਿਵਾਰ, ਕੁੜਮ ਕੜਮਾਈ ਆਇਆ ਬਲਰਾਮ ਜੀਓ, ਮਹਾਰਾਜ ਨੇ ਭਾਗ ਲਾਏ ਆ ਕਾਕਾ ਜਗਜੀਤ ਸਿੰਘ ਅਤੇ ਬੀਬਾ ਗੁਲਨਾਜ ਕੌਰ ਦਾ ਆਨੰਦ ਕਾਰਜ ਹੋਇਆ। ਅਤੇ ਆਪਾਂ ਸਾਰਿਆਂ ਨੇ ਅਰਦਾਸ ਕੀਤੀ ਮਹਾਰਾਜ ਬੱਚਿਆਂ ਨੂੰ ਲੰਬੀਆਂ ਉਮਰਾਂ, ਆਪਸ ਵਿੱਚ ਮੇਲ ਜੋਲ ਪ੍ਰੇਮ ਪਿਆਰ ਏਕਤਾ ਅਥਵਾਕ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ੀ। ਸੋ ਮੈਂ ਬੇਨਤੀ ਕਰਾਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਪ੍ਰਸਿੱਧ ਪ੍ਰਚਾਰਕ ਭਾਈ ਸਾਹਿਬ ਭਾਈ ਬਿਪਨਪ੍ਰੀਤ ਸਿੰਘ ਜੀ ਜਰਗ ਵਾਲੇ। ਸੋ ਮੈਂ ਇੱਕ ਹੋਰ ਬੇਨਤੀ ਕਰਦੇ ਹਾਂ ਵੀ ਇਹ ਮੁੰਡਾ ਆਮ ਆ ਸਾਡੇ ਰਾਗੀ ਢਾਡੀ ਜਿਹੜੇ ਉਹਨਾਂ 'ਚੋਂ ਸਾਰਿਆਂ 'ਚੋਂ ਪੜ੍ਹਿਆ ਲਿਖਿਆ ਵੱਧ ਆ ਇਹ, ਅਤੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਕਿਉਂਕਿ ਅੱਜ ਦਾ ਜਿਹੜਾ ਸਮਾਂ ਬੱਚੇ ਨੇ ਪੜ੍ਹੇ ਲਿਖੇ ਹੈ ਅਤੇ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਵੀ ਸਮਝਾਉਣਾ ਜ਼ਰੂਰੀ ਹੋ ਜਾਂਦਾ ਕਿ ਇਹ ਸਾਡਾ ਮੁੰਡਾ ਬੜਾ ਪੜ੍ਹਿਆ ਲਿਖਿਆ, ਮਾਣ ਆ ਸਾਨੂੰ ਇਹਦੇ 'ਤੇ। ਆਓ ਅਗਲਾ ਪ੍ਰੋਗਰਾਮ ਇਸ ਤੋਂ ਸਰਵਣ ਕਰੀਏ। ਮੈਂ ਭਵਾਦੀ ਸਾਹਿਬ ਹੋਣਾ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਆਪਣੇ ਜੱਥੇ ਵੱਲੋਂ, ਸੁਭਾਗੇ ਜੋੜੇ ਨੂੰ ਅਤੇ ਆਈਆਂ ਸੰਗਤਾਂ ਨੂੰ, ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਜੀ। ਫਤਿਹ ਦੀ ਸਾਂਝ ਪ੍ਰਾਪਤ ਕਰੋ, ਪਿਆਰ ਅਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਢਾਡੀ ਜੱਥੇ ਦਾ, ਜਿਨ੍ਹਾਂ ਨੇ ਬਹੁਤ ਹੀ ਪਿਆਰ ਭਰੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕੀਤੀਆਂ ਨੇ। ਸੋ ਆਓ ਸਤਸੰਗਤ ਜੀ, ਪੰਥ ਦੇ ਮਹਾਂ ਢਾਡੀ ਗਿਆਨੀ ਤਰਲੋਚਨ ਸਿੰਘ ਜੀ ਭਮੱਦੀ ਆਪ ਨੂੰ ਸੰਗਤਾਂ ਦੇ ਸਨਮੁੱਖ ਹੋਣਗੇ ਕੇਵਲ 2-4 ਮਿੰਟਾਂ ਦੇ ਲਈ। ਭਾਈ ਸਾਹਿਬ ਜੀ ਜਿਹਨਾਂ ਦਾ ਸਮਾਂ ਇਹਨੂੰ ਠੀਕ ਲੱਗੇ ਆਪ ਨੂੰ ਸੰਗਤਾਂ ਦੇ ਸਨਮੁੱਖ ਹੋਣਗੇ। ਆਓ ਤਾਂ ਆਪਾਂ ਸਭ ਡਬੁੱਲੇ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪਰਮ ਪੂਜੇ ਪਾਤ ਸ਼ਬਦ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅੱਜ ਦੇ ਇਸ ਖੁਸ਼ੀਆਂ ਭਰੇ ਸਮਾਗਮ ਦੀਆਂ ਹਾਜ਼ਰੀਆਂ ਭਰਨ ਲਈ ਜੁੜ ਬੈਠੇ ਗੁਰੂ ਪਿਆਰਿਓ, 3 ਕੁ ਮਿੰਟ ਲਈ ਮੈਂ ਧੰਨਵਾਦ ਦੇ ਕੁਛ ਸ਼ਬਦ ਕਹਿਣ ਵਾਸਤੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆਂ। ਮੈਨੂੰ ਪਤਾ ਹੈ ਕਿ ਆਪਾਂ ਬਹੁਤ ਲੰਬੇ ਸਮੇਂ ਤੋਂ ਬੈਠੇ ਹਾਂ ਅਤੇ ਬਾਕੀ ਕਾਰਜ ਵੀ ਆਪਾਂ ਕਰਨੇ ਨੇ, ਇਸ ਕਰਕੇ ਬਗੈਰ ਕੋਈ ਭੂਮਿਕਾ ਬੰਨੇ ਤੋਂ ਆਪ ਜੀ ਨੂੰ ਫਤਿਹ ਅਰਜ਼ ਕਰਕੇ ਆਪ ਜੀ ਕੋਲੋਂ ਕੁਝ ਕਹਿਣ ਦੀ ਆਗਿਆ ਚਾਹੁੰਦਾ। ਫਤਿਹ ਪ੍ਰਵਾਨ ਕਰੋ, ਸਤਿਕਾਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ਿੰਦਗੀ ਵਿੱਚ ਜਿਹੜਾ ਪੁੱਤਰ ਦਾ ਵਿਆਹ ਹੁੰਦਾ ਇਹਦਾ ਕਿੰਨਾ ਖਿਚਾਅ ਹੁੰਦਾ ਇਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਬੰਦਾ ਜਿੰਨਾ ਮਰਜ਼ੀ ਅਮੀਰ ਹੋ ਜਾਏ ਕਦੇ ਪੈਸਾ ਨਹੀਂ ਛੁੱਟਦਾ, ਅਰਬਾਂਪਤੀ ਹੋਵੇ ਖਰਬਾਂਪਤੀ ਹੋਵੇ ਪੈਸਾ ਸੰਭਾਲਦਾ, ਪਰ ਜਿਸ ਦਿਨ ਪੁੱਤਰ ਦਾ ਵਿਆਹ ਹੁੰਦਾ ਉਸ ਦਿਨ ਪੈਸੇ ਸੁੱਟੇ ਜਾਂਦੇ ਨੇ, ਜਦੋਂ ਬਰਾਤ ਚੜ੍ਹਦੀ ਉਦੋਂ ਵੀ ਸੁੱਟੇ ਜਾਂਦੇ ਨੇ। ਹੁਣ ਜਦੋਂ ਨੂੰਹ ਰਾਣੀ ਬੈਠੇਗੀ ਬੇਟਾ ਅਤੇ ਸਾਡੀ ਨੂੰਹ ਰਾਣੀ ਜਦੋਂ ਸਾਡੇ ਘਰ ਨੂੰ ਰਵਾਨਾ ਹੋਣਗੇ ਫਿਰ ਪੈਸੇ ਸੁੱਟੇ ਜਾਣਗੇ। ਇਸ ਗੱਲ ਨੂੰ ਤਸਦੀਕ ਕਰਦਾ ਕਿ ਅੱਜ ਸਭ ਤੋਂ ਵੱਡੀ ਖੁਸ਼ੀ ਦਾ ਦਿਨ ਹੈ। ਮੇਰੀ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਜਿਹੜੀ ਕਹਾਣੀ ਹੈ ਉਹ ਗਰੇਵਾਲ ਪਰਿਵਾਰ ਨਾਲ ਮੇਰੀ ਸਾਂਝ ਕਰਕੇ ਜੁੜੀ ਹੈ। ਗਰੇਵਾਲ ਪਰਿਵਾਰ ਝਾਂਡੇ ਨਗਰ ਹੈ, ਬਿਲਕੁਲ ਲੁਧਿਆਣੇ ਦੀਆਂ ਜੜ੍ਹਾਂ ਵਿੱਚ ਵਸਿਆ ਝਾਂਡੇ ਤਰੀਕੇ। ਸਰਦਾਰ ਕੁਲਵਿੰਦਰ ਸਿੰਘ ਹੋਰਾਂ ਨੂੰ ਜਾਣਨ ਤਾਂ ਮੈਂ ਇੱਥੇ ਆ ਕੇ ਲੱਗਿਆ, ਲੇਕਿਨ ਇੱਕ ਢਾਡੀ ਦੇ ਤੌਰ 'ਤੇ ਮੈਂ ਜਦੋਂ ਨਗਰ ਕੀਰਤਨ ਅਤੇ ਝਾਂਡਿਆਂ ਵਿੱਚ ਜਾਣਾ ਉੱਥੇ ਜ਼ਿਕਰ ਹੋਣਾ ਗਰੇਵਾਲ ਪਰਿਵਾਰ ਦਾ, ਕਿਉਂਕਿ ਬਹੁਤ ਵੱਡੇ ਟਰਾਂਸਪੋਰਟਰ ਨੇ। ਨਿਊ ਗਰੇਵਾਲ ਹਾਈਵੇ ਬੱਸ ਸਰਵਿਸ ਟਰਾਂਸਪੋਰਟਰਾਂ ਵਿੱਚ ਇੱਕ ਵੱਡਾ ਨਾਂ ਹੈ। ਹੁਣ ਬਹੁਤ ਸਾਰੇ ਲੋਕ ਅਮੀਰ ਹੁੰਦੇ ਨੇ ਪਿੰਡ ਵਿੱਚ, ਨਗਰ ਕੀਰਤਨ ਵਿੱਚ ਜਦੋਂ ਹਾਜ਼ਰੀ ਭਰਦੇ ਆ ਬਹੁਤ ਸਾਰੇ ਲੋਕਾਂ ਨਾਲ ਇੰਟਰੋਡਿਊਸ ਹੋਈਦਾ, ਬਹੁਤ ਸਾਰੇ ਲੋਕ ਅਮੀਰ ਹੁੰਦੇ ਨੇ ਪਰ ਗੱਲ ਕਿਸੇ ਪਰਿਵਾਰ ਦੀ ਚੱਲਦੀ ਹੈ। ਉੱਥੇ ਸਰਦਾਰ ਕੁਲਵਿੰਦਰ ਸਿੰਘ ਹੋਰਾਂ ਦੇ ਗਰੇਵਾਲ ਸਾਹਿਬ ਦੇ ਪਰਿਵਾਰ ਦਾ ਜ਼ਿਕਰ ਹੋਣਾ, ਮਨ ਕਰਨਾ ਵੀ ਉਹ ਕਿਹੋ ਜਿਹਾ ਪਰਿਵਾਰ ਹੋਏਗਾ। ਫਿਰ ਜਦੋਂ ਮੈਂ ਕੈਨੇਡਾ ਆਇਆ ਤਾਂ ਫਿਰ ਇੱਥੇ ਮੇਰੇ ਮਿੱਤਰ ਬਣੇ ਸਰਦਾਰ ਕੁਲਵਿੰਦਰ ਸਿੰਘ ਗਰੇਵਾਲ, ਜੋ ਕਿ ਕਾਕਾ ਜਗਜੀਤ ਸਿੰਘ ਹੋਰਾਂ ਦੇ ਸਤਿਕਾਰ ਦੇ ਪਿਤਾ ਜੀ ਨੇ, ਡੈਡੀ ਨੇ, ਅਤੇ ਫਿਰ ਇਹਨਾਂ ਦੇ ਨਾਲ ਨੇੜੇ ਰਹਿ ਕੇ ਕੁਝ ਕਰਨ ਦਾ ਮੌਕਾ ਮਿਲਿਆ। ਬਹੁਤ ਹਸਮੁੱਖ, ਬਹੁਤ ਮਿਲਾਪੜੇ ਅਤੇ ਬੰਦੇ ਨੂੰ ਗਾਈਡ ਕਰਨ ਵਾਲੇ। ਮੈਂ ਕਿਹਨਾਂ ਸ਼ਬਦਾਂ ਵਿੱਚ ਪਰਿਵਾਰ ਨੂੰ ਮੁਬਾਰਕਬਾਦ ਦੇਵਾਂ, ਮੇਰਾ ਸਮਾਂ ਹੈ ਜਿਹੜਾ, ਅਤੇ ਇਹ ਗੱਲ ਇੱਕ ਸਵਾਲ ਬਣਾ ਕੇ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਵੀ ਬੇਟੇ ਦਾ ਵਿਆਹ ਇੰਨਾ ਜਸ਼ਨ ਕਿਉਂ ਮਨਾਇਆ ਜਾਂਦਾ, ਕਿੰਨਾ ਖਚਾਅ ਹੁੰਦਾ, ਇਹਦਾ ਕਾਰਨ ਹੁੰਦਾ? ਉਹਦੇ ਵਾਸਤੇ ਜਦੋਂ ਅਸੀਂ ਫਿਲੋਸਫੀ ਦੇ ਤੌਰ 'ਤੇ ਵੇਖਦੇ ਹਾਂ ਇਹਦਾ ਕੀ ਕਾਰਨ ਹੈ, ਮੈਂ ਅੱਜ ਵਿਆਖਿਆ ਨਹੀਂ ਕਰਾਂਗਾ ਕਿਉਂਕਿ ਮੈਂ ਚੰਦ ਸ਼ਬਦ ਧੰਨਵਾਦ ਦੇ ਕਹਿਣਾ। ਬਹੁਤ ਬਹੁਤ ਮੁਬਾਰਕਬਾਦ ਦਿੰਦਾ ਮੈਂ ਸਭ ਤੋਂ ਪਹਿਲਾਂ ਦੋਨਾਂ ਬੱਚਿਆਂ ਨੂੰ, ਬੇਟਾ ਜਗਜੀਤ ਸਿੰਘ ਗਰੇਵਾਲ ਅਤੇ ਬੇਟੀ ਗੁਰਨਾਜ ਕੌਰ ਢਿੱਲੋਂ, ਅਤੇ ਦੋਨਾਂ ਬੱਚਿਆਂ ਨੂੰ ਵਧਾਈ ਦਿੰਦਾ ਹੋਇਆ, ਇਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਾ ਹੋਇਆ ਇੱਕੋ ਹੀ ਗੱਲ ਸਾਂਝੀ ਕਰਨ ਲੱਗਾ। ਸਾਡੇ ਜੀਵਨ ਵਿੱਚ ਦੋ ਸ਼ਬਦ ਨੇ, ਤੇਰੇ ਅਤੇ ਸਾਡੇ, ਤੇਰੇ ਅਤੇ ਮੇਰੇ। ਆਮ ਸਾਡੇ ਘਰਾਂ ਵਿੱਚ ਅਸੀਂ ਵੇਖਦੇ ਹਾਂ ਵਿਆਹੁਤੇ ਜੋੜੇ ਵੱਲੋਂ ਸ਼ਬਦ ਵਰਤੇ ਜਾਂਦੇ ਨੇ, ਤੇਰੇ ਡੈਡੀ, ਤੇਰੇ ਮੰਮੀ, ਮੇਰੇ ਡੈਡੀ, ਮੇਰੇ ਮੰਮੀ। ਅੱਜ ਜਿਹੜੀ ਜ਼ਿੰਦਗੀ ਉਸ ਥਾਂ 'ਤੇ ਸ਼ੁਰੂ ਹੋਈ ਹੈ ਜਿੱਥੇ ਤੇਰੇ ਅਤੇ ਮੇਰੇ ਇਹ ਸ਼ਬਦ ਮੁੱਕ ਗਿਆ, ਅੱਜ ਤੋਂ ਬਾਅਦ ਹੈ ਸਾਡੇ, ਸਾਡੇ ਮੰਮੀ ਡੈਡੀ, ਚਾਹੇ ਉਹ ਬੇਟੀ ਵਾਲੇ ਪਰਿਵਾਰ ਦੇ ਮੰਮੀ ਡੈਡੀ ਨੇ, ਚਾਹੇ ਉਹ ਬੇਟੇ ਵਾਲੇ ਪਰਿਵਾਰ। ਜਦੋਂ ਤੁਸੀਂ ਤੇਰੇ ਅਤੇ ਮੇਰੇ ਤੋਂ ਸਾਡੇ ਸ਼ਬਦ 'ਤੇ ਆ ਗਏ ਨਾ, ਅਤੇ ਜ਼ਿੰਦਗੀ ਦੇ ਅਸਲ ਅਰਥ ਸਾਨੂੰ ਸਮਝ ਲੱਗ ਗਏ। ਮੈਂ ਬਹੁਤ ਬਹੁਤ ਮੁਬਾਰਕਬਾਦ ਦੇਣਾ ਆਪਣੇ ਛੋਟੇ ਵੀਰ ਸਰਦਾਰ ਕੁਲਵਿੰਦਰ ਸਿੰਘ ਅਤੇ ਭੈਣ ਜੀ ਕੁਲਵਿੰਦਰ ਕੌਰ ਹੋਰਾਂ ਨੂੰ, ਗਰੇਵਾਲ ਨੂੰ, ਬਹੁਤ ਬਹੁਤ ਮੁਬਾਰਕਬਾਦ। ਅਤੇ ਇਸੇ ਤਰੀਕੇ ਨਾਲ ਮੈਂ ਢਿੱਲੋਂ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਸਰਦਾਰ ਅਜਮੇਰ ਸਿੰਘ ਅਤੇ ਸਰਦਾਰਨੀ ਸਤਿੰਦਰਪਾਲ ਕੌਰ ਸਾਰਿਆਂ ਦਾ, ਸਰਦਾਰ ਦਰਸ਼ਨ ਸਿੰਘ ਜੀ ਗਰੇਵਾਲ ਸਾਹਿਬ ਉਹਨਾਂ ਦੇ ਸਮੁੱਚੇ ਪਰਿਵਾਰ ਦੀ ਕਹਾਣੀ ਮੈਂ ਬੜੇ ਵਿਸਥਾਰ ਨਾਲ ਆਪ ਜੀ ਨਾਲ ਸਾਂਝੀ ਕਰ ਸਕਦਾ, ਅਤੇ ਨਾਲ ਨਾਲ ਔਜਲਾ ਪਰਿਵਾਰ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਅਤੇ ਬਹੁਤ ਸਾਰੇ ਮੇਰੇ ਸੱਜਣ ਸੁਨੇਹੀ ਮਿੱਤਰ ਪਿਆਰ ਕਰਨ ਵਾਲੇ ਸਾਹਿਤਕ ਦੁਨੀਆ ਵਿੱਚੋਂ ਬਹੁਤ ਸਾਰੇ ਸਰਡਲ ਵਿੱਚੋਂ ਬੈਠੇ ਨੇ। ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ, ਸਤਿਗੁਰੂ ਮਹਾਰਾਜ ਦੋਨਾਂ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਜ਼ਿੰਦਗੀ ਦੀ ਹਰ ਖੁਸ਼ੀ ਇਹਨਾਂ ਦੀ ਝੋਲੀ ਵਿੱਚ ਪਾਉਣ, ਜ਼ਿੰਦਗੀ ਦੇ ਹਰ ਮੋੜ 'ਤੇ ਖੁਸ਼ੀ ਇਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਖਲੋਤੀ ਹੋਵੇ। ਇੱਕ ਵਾਰ ਫਿਰ ਮੈਂ ਗਰੇਵਾਲ ਪਰਿਵਾਰ ਵੱਲੋਂ ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਗਰੇਵਾਲ ਪਰਿਵਾਰ ਦੀ ਖੁਸ਼ੀ ਵਿੱਚ ਆਏ, ਢਿੱਲੋਂ ਪਰਿਵਾਰ ਦੀ ਖੁਸ਼ੀ ਵਿੱਚ ਆਏ। ਜਦੋਂ ਕਿ ਸਾਡੀ ਖੁਸ਼ੀ ਵਿੱਚ ਆਉਂਦਾ, ਸਾਡੀ ਖੁਸ਼ੀ ਨੂੰ ਚਾਰ ਚੰਨ ਲੱਗ ਜਾਂਦੇ ਨੇ। ਸਭ ਦਾ ਬਹੁਤ ਬਹੁਤ ਧੰਨਵਾਦ, ਸਭ ਤੋਂ ਜ਼ਿਆਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਨੇ ਖੁਸ਼ੀ ਦੇ ਪਲ ਬਖਸ਼ਿਸ਼ ਕੀਤੇ। ਅਸੀਂ ਖੁਸ਼ੀ ਵਿੱਚ ਇੱਕ ਪੰਕਤੀ ਗੁਰਬਾਣੀ ਦੀ ਪੜ੍ਹਦੇ ਹਾਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਸਤਿਗੁਰੂ ਦਾ ਧੰਨਵਾਦ, ਇੱਥੋਂ ਦੇ ਪ੍ਰਬੰਧਕ ਜਨਾਂ ਦਾ ਧੰਨਵਾਦ, ਗੁਰੂ ਕੇ ਵਜ਼ੀਰ ਸਾਹਿਬਾਨ ਦਾ ਧੰਨਵਾਦ, ਗੁਰੂ ਕੇ ਕੀਰਤਨੀਏ ਅਤੇ ਗੁਰੂ ਕੇ ਢਾਡੀ ਮੇਰੇ ਅਜੀਤ ਬਰਖੜਦਾਰ ਯਾਨੀ ਪ੍ਰਿਤਪਾਲ ਸਿੰਘ ਪਾਰਸਰ ਅਤੇ ਉਹਨਾਂ ਦੇ ਸਮੁੱਚੇ ਜਥੇ ਦਾ ਧੰਨਵਾਦ। ਇੱਕ ਵਾਰੀ ਫਿਰ ਮੈਂ ਆਪਣੇ ਛੋਟੇ ਵੀਰ ਸਰਦਾਰ ਕੁਲਵਿੰਦਰ ਸਿੰਘ ਗਰੇਵਾਲ ਵੱਲੋਂ, ਸਮੁੱਚੇ ਗਰੇਵਾਲ ਪਰਿਵਾਰ ਵੱਲੋਂ ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਦੋਨਾਂ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਸਤਿਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਪਿਆਰ ਨਾਲ ਕਹਿ ਦਿਓ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਕਹਿਣੀ ਤਰਲੋਚਨ ਸਿੰਘ ਜੀ ਭਮੱਦੀ, ਜਿਨ੍ਹਾਂ ਨੇ ਬਹੁਤ ਹੀ ਸੂਖਮ ਸਮੇਂ ਦੇ ਵਿੱਚ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਅਤੇ ਵਧਾਈਆਂ ਸਾਂਝੇ ਕੀਤੀਆਂ ਨੇ। ਸੋ ਸਤਸੰਗ ਜੀ, ਇੱਥੇ ਹੀ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈਆਂ। ਸਤਿਗੁਰੂ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਆਓ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ। ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਇਆ ਆਪ ਜੀ ਨੂੰ ਉੱਥੇ ਪਹੁੰਚਣਾ ਹੈ। ਪਰਿਵਾਰਾਂ ਵੱਲੋਂ ਲੰਗਰ ਪ੍ਰਸ਼ਾਦਾ ਤਿਆਰ ਹੈ, ਸਭ ਨੇ ਛੱਕ ਕੇ ਜਾਣਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਕ ਮੇਰੀ ਸਾਰੀ ਸੰਗਤ ਦੇ ਹੱਥ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ ਇਸ ਕਰਕੇ ਮੇਨ ਹਾਲ ਦੇ ਵਿੱਚ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਮਾਰਨ ਤੋਂ ਵਧਾਈਆਂ ਸਾਂਝੀਆਂ ਕਰਨ ਤੋਂ ਮਿਲਣ ਗਿਲਣ ਤੋਂ ਪਰਹੇਜ਼ ਰੱਖਿਓ। ਮਹਾਰਾਜ ਵੱਲ ਪਿੱਠ ਨਹੀਂ ਕਰਨੀ, ਜਿਵੇਂ ਡਿਸਿਪਲਿਨ ਦੇ ਵਿੱਚ ਅਸੀਂ ਆਏ ਸੀ ਉਸੇ ਤਰੀਕੇ ਦੇ ਨਾਲ ਪ੍ਰੇਮ ਦੇ ਨਾਲ ਕੜਾਹ ਪ੍ਰਸ਼ਾਦੀ ਦੇਗ ਲੈ ਕੇ ਜਿਵੇਂ ਜਿਵੇਂ ਦੇਗ ਮਿਲੀ ਜਾਂਦੀ ਹੈ ਛੱਕ ਕੇ ਨਮਸਕਾਰ ਕਰਕੇ ਵਾਕਆਊਟ ਕਰੀ ਚੱਲੋ। ਪਲੀਜ਼ ਮੇਕ ਸ਼ੋਰ ਕਰਿਓ ਡਿਸਿਪਲਿਨ ਦੇ ਵਿੱਚ ਰਹਿਣਾ, ਸਤਿਕਾਰ ਨੂੰ ਮੁੱਖ ਰੱਖਦੇ ਹੋਏ ਆਪਾਂ ਇਹ ਚੀਜ਼ ਆਪਾਂ ਨੂੰ ਚੰਗੀ ਨਹੀਂ ਲੱਗਦੀ ਕਿ ਅਸੀਂ ਆਏ ਸੀ ਕਿਰਪਾ ਲੈਣ ਅਤੇ ਅਸੀਂ ਮਹਾਰਾਜ ਦੀ ਨਰਾਦਰੀ ਕਰਕੇ ਜਾਈਏ ਅਤੇ ਮਹਾਰਾਜ ਤੋਂ ਅਸੀਂ ਕੋਈ ਪ੍ਰਕੋਪੀ ਝੱਲੀਏ। ਸੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਮੇਕ ਸ਼ੋਰ ਕਰਿਓ ਵੀ ਡਿਸਿਪਲਿਨ। ਐਂਡ ਥੈਂਕ ਯੂ ਸੋ ਮੱਚ ਐਵਰੀਬਾਡੀ ਫੋਰ ਬੀਂਗ ਹੇਅਰ ਵਾਂਸ ਅਗੇਨ ਐਂਡ ਕੰਗ੍ਰੈਚੁਲੇਸ਼ਨ ਟੂ ਦ ਲਵਲੀ ਕਪਲ ਔਨ ਦ ਬਿਊਟੀਫੁਲ ਜਰਨੀ ਦੈਟ ਯੂ ਗਾਇਜ਼ ਆਰ ਗੋਇੰਗ ਟੂ ਗੈਟ ਟੁਗੈਦਰ ਐਂਡ ਗੁੱਡ ਲੱਕ ਐਂਡ ਵੀ ਆਰ ਓਵਰਜੋਇਡ ਟੂ ਪ੍ਰੋਨਾਉਂਸ ਐਜ਼ ਹਸਬੈਂਡ ਐਂਡ ਵਾਈਫ। ਸੋ ਗੁੱਡ ਲੱਕ ਫੋਰ ਦ ਫਿਊਚਰ। ਆਲਵੇਜ਼ ਰਿਮੈਂਬਰ ਗੁਰੂ ਮੇਰਾ ਸੰਗ ਸਦਾ ਹੈ ਨਾਲੇ। ਸਤਿਗੁਰੂ ਸਦਾ ਅੰਗ ਸੰਗ ਸਹਾਈ ਹੋਣਗੇ, ਚੜ੍ਹਦੀ ਕਲਾ ਹੋਵੇਗੀ, ਸੇਵਾ ਅਤੇ ਸਿਮਰਨ ਵਾਸਤੇ ਵੀ ਤਤਪਰ ਹੋਣਾ, ਗੁਰਸਿੱਖੀ ਜੀਵਨ ਵੱਲ ਵਧਣਾ। ਸੋ ਮਹਾਰਾਜ ਕਿਰਪਾ ਕਰਨ, ਸੋ ਪਰਿਵਾਰਾਂ ਵਿੱਚ ਮੇਲ ਮਿਲਾਪ ਬਖਸ਼ਣ, ਤੁਹਾਨੂੰ ਵੀ ਚੜ੍ਹਦੀ ਕਲਾ ਬਖਸ਼ਣ, ਚਰਨਾਂ ਦੇ ਨਾਲ ਜੋੜ ਕੇ ਰੱਖਣ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੋਲਦਿਆਂ ਤੋਂ ਸੇਵਾ ਨਿਭਾਉਂਦਿਆਂ ਤੋਂ ਕਿੰਨੀਆਂ ਨਿੱਕਾਂ ਭੁੱਲਾਂ ਹੋਈਆਂ, ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣ ਯੋਗ ਨੇ। ਸੋ ਥੈਂਕ ਯੂ ਸੋ ਮੱਚ ਐਂਡ ਅਪੋਲੋਜਾਈਜ਼ ਫੋਰ ਐਨੀ ਮਿਸਟੇਕਸ ਔਰ ਬਲੰਡਰਸ ਦੈਟ ਆਈ ਮਾਈਟ ਹੈਵ ਮੇਡ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।